0: ਬਾਸੀ ਕਈ ਕੋਰ ਬਲ ਪਰ ਮੈਂ ਬਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ਼ਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਰ ਵਿਚਾਰ ਹੈ
1: ਕਈ ਕੋਟ ਨਵਤਨ ਨਾਮ ਧਿਆਵੈ ਹੈ ਨਾਨਕ ਕਰਤੇ ਕਾਂਤ ਨ ਪਾਵੈ ਹੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿੱਗ ਆਤਮ ਨਿਕੋਰ
0: ਕਈ ਕੋਟ ਪਰ ਦਰ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ
1: ਕਈ ਕੋਟ ਮਾਇਆ ਸ੍ਰਮ ਮਾਹੀ ਕਈ ਕੋਟ ਪਰ ਦੇਸ ਪਰਮਾਹੀ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਤਰ ਦੇਖਣਤ ਜਾਏ
1: ਕਈ ਕੋਟ ਪੌਲ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਆ ਸੁਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣਾ ਸੂਤ ਧਾਰੈ ਨਾਨਕ ਜਿਸ ਤਿਸ ਭਾਵੈ ਤਿਸ ਤਿਸ ਨਿਸਾਰੈ
0: ਕਈ ਕੋਟ ਰਾਜਸਥਾਨ ਸਾਧਕ ਕਈ ਕੋਟ ਵੇਲ ਕਾਂ ਸਿਮਟ ਤੋ ਸਾਤ
1: ਕਈ ਕੋਟ ਕੀ ਰਤਨ ਸਮੁੱਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚ ਜੀਵੈ

0: ਕੀ ਤਹਸਤ ਪਤੰਗ ਹੋਏ ਜੀਆ ਅਨੇਕ ਜੋਨ ਪਰ ਮੈਂ ਪਰਮੀਆ
1: ਨਾਲਾ ਹੂੰ ਜੋ ਸਵਾਗੀ ਦਿਖਾਵਾ ਜੋ ਪ੍ਰਭ ਭਾਵਾ ਦਲਾਂ ਨਿਤਾਵਾ
0: ਜੋ ਤਿਸ ਭਾਵਾ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।

बात को पहले पहले करनी सास बात

ਜਨ ਜਾਚੈ ਪ੍ਰਭ ਦਾਨ।

0: ਸੇ ਜਲ ਤਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਂਦੇ ਨਿਵਲਾਗ
1: ਜਪਿਆ ਸੋਏ ਨਾਮ ਨਾਮ ਰੱਖੇ ਸੁਖ ਹੋਏ
0: ਜਨ ਕੋ ਪ੍ਰਭ

ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਾ ਸੰਗ ਹਜੂਰੀ ਬਿਸਰੈ ਜੇ ਘਰ ਨ ਭਾਨੈ ਸੁਖ ਬਿਸਰੈ ਜੇ ਕੀਆ ਜਾਨੈ ਸੁਖ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਗੁਰ ਪੂਰੈ ਤਤ ਇਹ ਬੁਝਾਇਆ ਪਵ ਆਪਣਾ ਨਾਨਕ ਜਨ ਧਿਆਇਆ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰਾ ਨਾਮ ਜਪਾਵੋ

jenaka mantan lelaki

0: ਮੁਠ ਮੁਕਤ ਮੋਖ ਪਾਏ, ਏਕ ਨਿਮਕ ਹਰਿ ਕੇ ਗੁਣ ਗਾਏ।
1: ਅੰਤਰਾਲ ਧੋਹੁ ਵਡਿਆਈ, ਹਰਿ ਕੇ ਨਾਮ ਕੀ ਕਥਾ ਮਨ ਭਾਈ।
0: ਮਉ ਭੋਜਨ ਕਪ ਪ੍ਰਸੰਗੀਤ, ਰਸ

0: ਖੇਮ ਸ਼ਾਂਤ ਨਿਧ ਨਰ ਨਿਧ ਬੁੱਧ ਗਿਆਨ ਸਰਬ ਤੈ ਸਿੱਧ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ

ਸਤਿ ਸ਼੍ਰੀ ਅਕਾਲ ਸਾਹਿਬ ਵਾਲੇ।

ਸੁਤਨੀ ਸੇਵਾ ਪ੍ਰਵਾਨ ਕਰਨ ਲਈ ਜੀ ਹੁਣ ਸਾਡੇ ਸਤਿਕਾਰ ਜੋ ਗਿਆਨੀ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਦੀ ਰਸਨਾ ਦੁਆਰਾ ਗੁਰੂ ਕਾ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਸੋ ਇਤਨੀ ਸੇਵਾ ਪ੍ਰਵਾਨ ਕਰਨ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

वाह वाह बाणी निरंकार है, तिस जीवड अवर न कोय। जिन्हां दे द्वारा ए तुरकी बाणी आई आओ पाई, तिन्हां नूं चेते करिए मंगलाचरण दे रूप विच, जिन्हां वी रूहां इस वेले इस पावन सुहंदड़े स्थान ते मौजूद हो। आओ गुरु दे प्यार वाले दे हिरदे दियां डूंघाइयां विच्चों जो अंकित कीते गए महाकाव्य दे बोल हन, श्री नानक अंगद गुरु अमरदास पदबंद, रामदास अर्जन गुरु बर श्री हर गोविंद, हरि राय हर कृष्ण गुरु तेग बहादुर चंद, दसमें गोविंद सिंह गुरु नमो चरण अरविंद। जा मैं अमृत ज्ञान है माणक भगत बैराग, श्री गुरु ग्रंथ साहिब उदद बंदो कर अनुराग, एकंकारा सतगुरु जिह प्रसाद सच होए, वाहिगुरु जी की फतेह बेगन बिनासन सोए, वाहिगुरु जी की फतेह बेगन बिनासन सोए, आग आवत सिंह जुपावे वाहिगुरु जी की फतेह बुलावे। सो करो सांझी गुरु फतेह, कोई रसना वांझी न रहे। वाहिगुरु जी का खालसा वाहिगुरु जी की फतेह। सो आओ, एक सिख दोए संगत पंजी परमेसर जान दा मुहावरा है साढ़े गुरु नानक दे पंथ दर्शाए हुए, जो खालसा पंथ दे मार्ग दे निशान हन, तिन्हां ते ऐसे मुहावरे मिलणगे। भई एक सिख ते दोए संगत ते पंजी परमेसर, इकला सिख जिहड़ा है वह सिख कहावदा है ते सारा कुछ अपने अंदर ही बना लैंदा है, धर्मशाल वह अपने आप नाल ही गल्लां कर लैंदा, अपने गुरु दे नाल अपने संगी साथी इंद्रियां दे नाल बाणी नूं पढ़दा गावदा होया ही। जिवें कि आनंद साहिब दी बाणी तकरीबन हर एक गुरसिख दे रसना ते चढ़ी हुई है लगभग, तां उहदे च देखो कमाल दा अंदाज है। ए मन मेरिया तों शुरू हो जांदे, पहलां तां मन दे ही किन्ने रूप, ए मन चंचला चतुराई किन्हां ना पाया, ते किते इस मन नूं ऐन उचाइयां ते अपड़े होए नाल गल हुंदी है आनंद दी सहज दी। और फिर अगे चल के जिहड़े साडे सदा दे संगी हन ज्ञान ते कर्म इंद्रे, ते इन्हां विच्चों महत्वपूर्ण ने ए रसना
ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਰਸਨਾ ਦੇ ਨਾਲ ਗੱਲ ਹੋ ਰਹੀ ਆ ਅਤੇ ਕਿਤੇ ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ। ਕੋਈ ਅੱਖਾਂ ਦੇ ਨਾਲ ਗੱਲਾਂ ਹੋ ਰਹੀਆਂ ਅਤੇ ਕਿਤੇ ਇਸੇ ਬਾਣੀ ਦੇ ਵਿੱਚ ਪੂਰੇ ਸਰੀਰ ਨੂੰ ਮੁਖਾਤ ਹੋ ਜਾਂਦੇ ਨੇ ਗੁਰੂ ਜੀ, ਕੰਨਾਂ ਦੇ ਨਾਲ ਗੱਲ ਕਰਦੇ ਕਰਦੇ। ਇਹ ਸ਼ਰਵਣ ਹੋ ਮੇਰੇ ਹੋ, ਸੱਚ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਸਰੀਰ ਆ ਮੇਰੇ ਆ, ਦੇਖੋ ਕਮਾਲ ਦਾ ਅੰਦਾਜ਼ ਹੈ ਗੁਰੂ ਕੀ ਬਾਣੀ। ਤੋ ਆਪ ਹੀ ਮਹਾਰਾਜ ਸੋਭਾ ਵੀ ਕਰਦੇ ਹਨ ਇਸ ਬਾਣੀ ਦੀ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਸੱਚਮੁੱਚ ਜਦੋਂ ਨਿਰੰਕਾਰ ਦੇ ਸਾਕਾਰ ਰੂਪ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਤਾ ਜਗਮੈ ਪਰਵਰਿਓ ਇਸ ਧਰਤੀ ਦੇ ਉੱਤੇ ਪ੍ਰਕਾਸ਼ ਕੀਤਾ, ਔਰ ਉਸ ਦੀਆਂ ਕਿਰਨਾਂ ਬਾਣੀ ਦੇ ਰੂਪ ਵਿੱਚ ਉਹਨਾਂ ਦੀਆਂ ਪੈੜਾਂ ਬਣ ਬਣ ਕੇ ਜਦੋਂ ਕੋਰ ਅੰਧ ਕੋਠੜੀਆਂ ਦੇ ਵਿੱਚ ਕਾਲੀਆਂ ਬੋਲੀਆਂ ਲੰਬੀਆਂ ਰਾਤਾਂ ਵਰਗੇ ਜਿਹਨ ਦੇ ਵਿੱਚ ਜਾ ਕੇ ਪ੍ਰਕਾਸ਼ ਕਰਦੀਆਂ ਨੇ। ਦਾਸ ਦੇ ਕਹਿਣ ਤੋਂ ਮੁਰਾਦ ਹੈ ਕਿ ਆਓ ਅੱਜ ਆਪਾਂ ਵਾਹਵਾ ਬਾਣੀ ਨਿਰੰਕਾਰ ਦੀਆਂ ਧੁਨੀਆਂ ਦੇ ਰਾਹੀਂ ਕਰੀਏ ਯਾਤਰਾ ਉਸ ਖਿੱਤੇ ਦੀ, ਉਸ ਅਸਥਾਨ ਦੀ, ਜਿੱਥੋਂ ਇਹ ਚਿਰਾਗ ਫਿਰ ਅੱਗੇ ਜਗਿਆ ਚਿਰਾਗ, ਗੁਰੂ ਨਾਨਕ ਸਾਹਿਬ ਰੂਪੀ ਕਰਤਾਰ ਦੇ ਜਗਾਏ ਹੋਏ ਚਿਰਾਗ ਤੋਂ ਚਿਰਾਗ ਜਲਿਆ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ, ਉਧਰੀ ਇੱਕ ਨਾਮ ਧਰਮ। ਬਸ ਉਹਦੇ ਆਸਰੇ ਹੀ ਆਪਾਂ ਬੈਠੇ ਹਾਂ ਪ੍ਰਦੇਸ਼ਾਂ ਦੀ ਧਰਤੀ 'ਤੇ, ਇਸ ਤਰ੍ਹਾਂ ਕਿ ਸਾਡੇ ਕੋਲ ਕੁਛ ਪਲ ਹਨ ਸਕੂਨ ਦੇ, ਉਸ ਆਨੰਦ ਨੂੰ ਮਾਨਣ ਦੇ, ਉਹਨੂੰ ਛੂਹਣ ਦੇ। ਨਹੀਂ ਤਾਂ 8 ਅਰਬ ਲੋਕਾਈ ਚਿੰਤਾ ਦੀ ਚਿਖਾ ਦੇ ਵਿੱਚ ਸੜ ਰਹੀ ਹੈ ਦਿਨ ਰਾਤ। ਕੋਈ ਵੀ ਨਹੀਂ ਕਹਿ ਸਕਦਾ ਦਾਵੇ ਦੇ ਨਾਲ ਕਿ ਲੈ ਮੈਂ ਹੁਣ ਮੁਕਤਾਂ, ਮੈਂ ਹੁਣ ਆਨੰਦ ਵਿੱਚ ਹਾਂ। ਜੇ ਕਹਿ ਸਕਦਾ ਤਾਂ ਸਿਰਫ 8 ਅਰਬ ਦੇ ਵਿੱਚੋਂ 3 ਕਰੋੜ ਅਖਾਉਣ ਵਾਲਿਆਂ ਦੇ ਵਿੱਚੋਂ ਗੁਰੂ ਕਾ ਸਿੱਖ ਪਈ ਹੋਣ। ਭਾਈ ਸੂਰਜ ਅਸਤ ਹੋ ਰਿਹਾ ਅਤੇ ਮੈਂ ਜਰਾ ਕੁ ਗੱਲ ਕਰ ਲਵਾਂ ਆਪਣੇ ਰਹਿਬਰ ਦੇ ਨਾਲ, ਉਹਦੀ ਗੋਦੀ ਦੇ ਵਿੱਚ ਮੈਂ ਇੱਕ ਹੁਲਾਰਾ ਲੈ ਲਵਾਂ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਸੋਦਰ ਦੀ ਬਾਣੀ ਪੜ੍ਹ ਕੇ। ਅਤੇ ਉੱਧਰ ਸੂਰਜ ਚੜ੍ਹਨ ਲੱਗਿਆ, ਕਿਤੇ ਮੈਥੋਂ ਪਹਿਲਾਂ ਨਾ ਉਦੈ ਹੋ ਜਾਵੇ, ਅਤੇ ਉਹਦੇ ਉਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਉਦੇ ਹੋਣਾ ਹੈ। ਇਹ ਸਿਰਫ ਭਾਈ ਗੁਰੂ ਸਿੱਖਾਂ ਦੇ ਹਿੱਸੇ ਹੀ ਆਇਆ ਹੈ। ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ ਅਤੇ ਆਪੋ ਆਪਣੀ ਸੁਰਤ ਨੂੰ ਭੇਜੀਏ ਕਿੱਥੇ, ਜਿਸ ਬਾਬਤ ਆਪਾਂ ਭੁਲੇਖੇ ਖਾਈ ਜਾਂਦੇ ਹਾਂ। ਸੁਲਤਾਨਪੁਰ ਲੋਧੀ ਕਿਤੇ ਨਾਮ ਲੈ ਦਈਏ, ਨਿਰੰਕਾਰ ਦੀ ਪਹਿਚਾਣ ਕਰਨ ਵਾਲੀ ਇੱਕ ਬਾਲੜੀ, ਮੈਂ ਤਾਂ ਕਾਲੂ ਦੀ ਧੀ ਅਤੇ ਗੁਰੂ ਨਾਨਕ ਦੀ ਭੈਣ, ਜਿਸ ਨੇ ਸਭ ਤੋਂ ਪਹਿਲਾਂ ਪਹਿਚਾਣ ਕੀਤੀ ਨਿਰੰਕਾਰ ਦੀ, ਅਕਾਲ ਪੁਰਖ ਦੀ, ਕਿ ਬਾਪੂ ਮੇਰੇ ਇਸ ਛੋਟੇ ਵੀਰ ਨੂੰ ਚਪੇੜ ਨਾ ਮਾਰੀ। ਹੁਣ ਇੱਕ ਤੂੰ ਮਾਰ ਬੈਠਾ ਪਰ ਅਗਲੀ ਨਾ ਵੱਜੇ, ਅਤੇ ਉਹਦੇ ਵਾਸਤੇ ਮੇਰੀਆਂ ਗੱਲਾਂ ਤਿਆਰ ਹਨ, ਜਿੰਨੀਆਂ ਮਰਜ਼ੀ ਚਪੇੜਾਂ ਮਾਰ ਦੇ। ਭੈਣ ਨਾਨਕੀ ਧੰਨ ਉਹਨਾਂ ਦਾ ਨਗਰ, ਅੱਜ ਕਿਤੇ ਨਾਮ ਲਈਏ ਕਿਤੇ ਸਹਿਜ ਸੁਭਾਏ, ਜਿਹੜੇ ਤਾਂ ਭਾਈ ਉੱਥੇ ਦੇ ਦੁਆਬੇ ਦੇ ਇਸ ਖਿੱਤੇ ਦੇ ਰਹਿਣ ਵਾਲੇ ਲੋਕ ਨੇ, ਮੁਬਾਰਕ ਹੈ ਉਹਨਾਂ ਨੂੰ, ਉਹ ਤਾਂ ਭਲੀ ਪ੍ਰਕਾਰ ਜਾਣਦੇ ਨੇ। ਨਹੀਂ ਤਾਂ ਸੰਸਾਰ ਵੇਖਿਆ ਹੈ, ਜਦੋਂ ਕਿਤੇ ਨਾਂ ਲਈਦਾ ਤਾਂ ਕਹਿੰਦੇ ਜੀ ਇਹ ਪਾਕਿਸਤਾਨ, ਜਦੋਂ ਵੀਜ਼ਾ ਲੱਗੂਗਾ ਫਿਰ ਜਾਵਾਂਗੇ, ਫਿਰ ਦੇਖ ਕੇ ਆਊਂਗੇ ਕਿ ਸੁਲਤਾਨਪੁਰ ਲੋਧੀ, ਅਤੇ ਫਿਰ ਉਹਨੂੰ ਕਹੀਦਾ ਵੀ ਇਹ ਤਾਂ ਆਪਣੇ ਕੋਲ ਆ। ਅਤੇ ਉੱਥੋਂ ਚੱਲ ਕੇ ਜਦੋਂ ਇਹ ਚਿਰਾਗ ਜਗਦਾ ਜਗਦਾ ਇਸ ਨੇ ਕਰ ਲਈਆਂ ਉਦਾਸੀਆਂ 2 ਪੂਰੀਆਂ, ਅਤੇ ਤੀਜੀ ਨੂੰ ਆ ਟਿਕਾਣਾ ਕੀਤਾ ਕਰਤਾਰਪੁਰ।
ਜਿਹੜਾ ਕਿ ਅੱਜ ਦੋ ਦੇਸ਼ਾਂ ਦੀ ਹੱਦ ਦੇ ਉੱਤੇ ਸਥਾਪਿਤ ਹੈ। ਪਤਾ ਨਹੀਂ ਕੀ ਰਮਜ ਹੈ, ਕੁਦਰਤ ਜਾਣਦੀ ਹੈ ਕਿਵੇਂ ਕਿਉਂ ਇਹ ਸਬੱਬ ਬਣ ਗਿਆ ਕਿ ਦੋ ਦੇਸ਼ਾਂ ਦੀ ਐਨ ਹੱਦ ਲਕੀਰ ਦੇ ਉੱਤੇ ਸਥਾਨ ਹੈ ਸ਼੍ਰੀ ਕਰਤਾਰਪੁਰ ਸਾਹਿਬ। ਅਤੇ ਹੁਣ ਇਸ ਕਰਤਾਰਪੁਰ ਇੱਕ ਜੋਤ ਜਗਣ ਜਾ ਰਹੀ ਹੈ। ਸਹਿਜ ਸੁਭਾਏ ਅੰਮ੍ਰਿਤ ਵੇਲਾ ਸੀ, ਉੱਜੜਦੇ ਫਿਰਦੇ ਹੋਏ ਕਾਫਲਿਆਂ ਦੇ ਰੂਪ ਵਿੱਚ ਪਹਿਲਾਂ ਤੋਂ ਹੀ ਮਨੁੱਖ ਦਾ ਇਤਿਹਾਸ ਰਿਹਾ ਹੈ। ਆਪਾਂ ਵੀ ਹੁਣ ਇੱਥੇ ਆਏ ਹਾਂ, ਇੱਥੇ ਨਗਰ ਵੱਸਦੇ ਨੇ, ਕਦੇ ਕਦੇ ਆਪਾਂ ਆਪਣੀ ਕਲੋਨੀ ਦਾ, ਆਪਣੇ ਟਾਊਨ ਦਾ ਨਾਮ ਰੱਖ ਲੈਂਦੇ ਹਾਂ ਵੀ ਖਾਲਸਾ ਕਲੋਨੀ, ਖਾਲਸਾ ਟਾਊਨ ਜਾਂ ਗੁਰੂ ਨਾਨਕ ਸਟਰੀਟ। ਇਤਿਹਾਸ ਆਪਣੇ ਰਹਿਬਰਾਂ ਦੀ ਯਾਦ ਨੂੰ ਵਿੱਚ ਰੱਖ ਕੇ ਤਾਂ ਇੱਕ ਨਗਰ ਵਸਿਆ ਖਡੂਰ, ਜੋ ਕਿ ਅੱਜ ਖਡੂਰ ਸਾਹਿਬ ਦੇ ਰੂਪ ਦੇ ਵਿੱਚ ਮੌਜੂਦ ਹੈ। ਔਰ ਉਸ ਖਡੂਰ ਦੇ ਵਿੱਚ ਆਏ ਹੋਏ ਇਸ ਨਵੇਂ ਪਰਿਵਾਰ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਬਾਲਕ ਹੈ, ਤ੍ਰੇਹਣ ਪਰਿਵਾਰ ਦੇ ਵਿੱਚ ਨਾਮ ਹੈ ਲਹਿਣਾ, ਬਹੁਤ ਹੀ ਧਾਰਮਿਕ ਖਿਆਲਾਂ ਦਾ, ਸੇਵਾ ਸਿਮਰਨ ਅਤੇ ਤਾਂਘ ਰੱਖਣ ਵਾਲਾ, ਰੱਬ ਦੀ, ਰੱਬ ਦੇ ਪਿਆਰਿਆਂ ਦੀ। ਔਰ ਉਸ ਨੂੰ ਜਿੱਥੇ ਆਪਣੀ ਛੋਟੀ ਜਿਹੀ ਇੱਕ ਦੁਕਾਨ ਕਰਦਿਆਂ ਕਰਦਿਆਂ ਨਗਰ ਦੇ ਲੋਕਾਂ ਨੇ ਇੱਕ ਹੋਰ ਜ਼ਿੰਮੇਵਾਰੀ ਦੇ ਦਿੱਤੀ ਵੀ ਜਦੋਂ ਵੀ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਣਾ ਤਾਂ ਭਾਈ ਇਹਦਾ ਮੁਖੀ ਤੂੰ ਹੋਏ ਕਰੇਗਾ। ਲਹਿਣੇ ਨੂੰ ਇਹ ਸੇਵਾ ਮਿਲ ਗਈ, ਢੰਡੋਰਾ ਦੇਣਾ। ਉਹਦਾ ਕੰਮ ਕੀ ਹੁੰਦਾ ਸੀ? ਢੰਡੋਰਾ ਦੇਣਾ, ਰਾਤ ਨੂੰ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਘੁੰਮ ਕੇ, ਜਾਂ ਉਸ ਵੇਲੇ ਦੇ ਜਿਹੜੇ ਸਾਧਨ ਸੀ ਢੋਲ ਜਾਂ ਢੋਲਕੀ ਵਜਾਉਂਦੇ ਵੀ ਭਾਈ ਕੱਲ੍ਹ ਨੂੰ ਜਾਂ ਫਲਾਣੇ ਦਿਨ ਇਹ ਆਪਾਂ ਨੇ ਜਾਣਾ ਹੈ, ਆਪਣਾ ਜਥਾ ਜਾਊਗਾ ਟੋਲੀ ਦੇਵੀ ਦੇ ਦਰਸ਼ਨਾਂ ਵਾਸਤੇ। ਲੇਕਿਨ ਇਹ ਹੋਕਾ ਦਿੰਦਿਆਂ ਦਿੰਦਿਆਂ ਇੱਕ ਹੋਰ ਹੋਕਾ ਆ ਸੁਣਿਆ, ਖਾਸ ਕਰਕੇ ਹੋਕੇ ਜਾਂ ਤਾਂ ਰਾਤ ਟਿੱਕੀ ਦਿੰਦੇ ਸੀ ਜਾਂ ਫਿਰ ਸਵੇਰੇ ਸਵੇਰੇ ਸਾਜਰੇ, ਜਦੋਂ ਆਮ ਕਰਕੇ ਬੋਲ ਬਰਾਲਾ ਨਹੀਂ ਹੁੰਦਾ ਉਦੋਂ। ਤਾਂ ਇੱਕ ਘਰ ਦੇ ਕੋਲੋਂ ਦੀ ਲੰਘਿਆ ਜਾ ਰਿਹਾ ਹੈ, ਇਹ ਘਰ ਸੀ ਭਾਈ ਜੋਧ ਜੀ ਦਾ। ਭਾਈ ਜੋਧ, ਇਹੋ ਜਿਹੇ ਨਾਵਾਂ ਨੂੰ ਚੇਤੇ ਰੱਖਿਆ ਕਰੀਏ, ਬਹੁਤ ਕੰਮ ਆਉਣਗੇ ਸਾਡਾ। ਇਹ ਥੰਮੀਆਂ ਬਣਦੇ ਨੇ ਐਸੇ ਗੁਰੂ ਕੇ ਪਿਆਰੇ, ਜਿਵੇਂ ਸੁਖਮਨੀ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਅੰਕਿਤ ਕੀਤਾ ਕਿ ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਨ। ਜਿਵੇਂ ਮਕਾਨ ਦੀ ਛੱਤ ਸਤੀਰ ਟੁੱਟਦੇ ਜਾਂ ਕਿਤੇ ਤਿੜਦਿਆਂ ਨੂੰ ਸਹਾਰਾ ਲਾਇਆ ਜਾਂਦਾ ਥੰਮੀ ਦਾ, ਤਾਂ ਉਹ ਟਾਈਮ ਕੱਢ ਜਾਂਦਾ ਹੈ ਉਹ ਮਕਾਨ ਦੀ ਛੱਤ, ਭਈ ਬੱਚੇ ਪਲ ਜਾਂਦੇ ਨੇ, ਵੱਡੇ ਵੀ ਹੋ ਜਾਂਦੇ ਹਨ, ਉਹਨਾਂ ਦੇ ਬੱਚੇ ਹੀ ਵੱਡੇ ਹੋ ਜਾਂਦੇ ਨੇ, ਇੰਨਾ ਲੰਮਾ ਸਮਾਂ ਕੱਢ ਜਾਂਦੇ ਨੇ ਥੰਮੀਆਂ ਦੇ ਆਸਰੇ। ਬਿਲਕੁਲ ਇਸ ਤਰ੍ਹਾਂ ਹੀ ਸਾਡੇ ਡਿੱਗਦੇ ਡੋਲਦੇ ਢਹਿੰਦੇ ਮਨ ਰੂਪੀ ਮੰਦਰ ਨੂੰ ਡੋਲਣ ਤੋਂ, ਡਿੱਗਣ ਤੋਂ ਬਚਾਉਣ ਦੇ ਲਈ ਗੁਰੂ ਦਾ ਸ਼ਬਦ ਅਤੇ ਸ਼ਬਦ ਨਾਲ ਜੁੜੀਆਂ ਹੋਈਆਂ ਹਸਤੀਆਂ ਥੰਮੀਆਂ ਬਣ ਜਾਇਆ ਕਰਦੀਆਂ ਨੇ। ਚੇਤਾ ਰੱਖਣਾ ਹੈ ਭਾਈ ਜੋਧ ਜੀ ਦਾ। ਇਹ ਆਪਣੇ ਘਰ ਬੈਠਾ ਕੁਝ ਗਾ ਰਿਹਾ ਹੈ ਅਤੇ ਲਹਿਣਾ ਜੀ ਹੋਕਾ ਦਿੰਦੇ ਫਿਰ ਰਹੇ ਨੇ ਕਿ ਦੇਵੀ ਦੇ ਦਰਸ਼ਨਾਂ ਲਈ ਜਾਣ ਦੀ ਤਿਆਰੀ ਹੈ, ਆਪੋ ਆਪਣਾ ਸਮਾਨ ਤਿਆਰ ਕਰਕੇ ਫਲਾਣੇ ਸਮੇਂ ਫਲਾਣੇ ਥਾਂ 'ਤੇ ਭਾਈ ਇਕੱਤਰ ਹੋਣਾ, ਫਿਰ ਉੱਥੋਂ ਚੱਲਣਾ ਹੈ। ਲੇਕਿਨ ਆਹ ਹੋਕਾ ਦਿੰਦਿਆਂ ਦਿੰਦਿਆਂ ਇਹਦਾ ਹੋਕਾ ਹੋ ਗਿਆ ਬੰਦ ਅਤੇ ਅੱਗੇ ਸੁਣਨ ਲਈ ਖੜ ਗਿਆ। ਹੁਣ ਤਾਂ ਸਾਡੇ ਕੋਲ ਬਹੁਤ ਇੰਤਜ਼ਾਮ ਹੈ, ਕਿਤੇ ਇਸ ਤਰ੍ਹਾਂ ਸੁਣਨੇ ਦੀ ਜਾਚ ਆ ਜਾਵੇ ਸਾਨੂੰ। ਕੀ ਸੁਣਨ ਖੜ ਗਿਆ? ਇੱਕ ਘਰ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਕਿਹੜੀ? ਆਓ ਉਸ ਦੇ ਪਾਠ ਦਰਸ਼ਨ ਕਰ ਲਈਏ। ਆਪਾਂ ਅਰਦਾਸ ਦੇ ਵਿੱਚ ਰੋਜ਼ ਕਹਿੰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ ਇਕੱਠਾ ਸ਼ਬਦ ਹੈ, ਇਕੱਲੇ ਇਕੱਲੇ ਨਹੀਂ। ਹਾਂ, ਦਰਸ਼ਨ ਵੀ ਕਿਹਾ ਜਾਂਦਾ ਕਿਤੇ ਅਰਦਾਸ ਦੇ ਵਿੱਚ, ਲੇਕਿਨ ਜਿਹੜਾ ਮੂਲ ਰੂਪ ਹੈ ਇਸਦਾ ਉਹ ਹੈ ਪਾਠ ਦਰਸ਼ਨ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਦਰਸ਼ਨ ਹੈ ਉਹ ਪਾਠ ਨਾਲੇ ਹੋ ਸਕਦਾ ਹੈ, ਗੁਰੂ ਕੇ ਬਚਨ ਨੂੰ ਪੜ੍ਹਿਆ ਜਾਂ ਸੁਣਿਆ, ਵਿਚਾਰਿਆਂ ਗਾਵਿਆਂ, ਬਸ ਇਹ ਚਾਰੇ ਸਰੋਤ ਨੇ ਸਾਡੇ ਕੋਲ। ਸੋ ਪਾਠ ਦਰਸ਼ਨ ਕਰ ਲਈਏ। ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਿੰਨੇ ਪਿਆਰ ਨਾਲ
ਇਹ ਜੋਧ ਜੀ ਗਾਉਂਦੇ ਹੋਣਗੇ ਕਿ ਦੇਵੀ ਦੇ ਪੁਜਾਰੀ ਲਹਿਣੇ ਨੂੰ ਰੁਕਣਾ ਪੈ ਗਿਆ ਸੁਣਨ ਵਾਸਤੇ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀਂ ਅੰਤ ਹਰੇ, ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗਹਿ ਨਿਤ ਫਾਸੈ, ਛੂਟ ਸਮੂੜੇ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਪਇਆ ਮਨੋਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਬਚਨ

ਜਾ ਸਕਦਾ ਹੈ ਇੱਕ ਘੰਟੀ ਜੇ ਖੜਕ ਜਾਵੇ। ਅਤੇ ਕਹਿਣਾ ਪਿਆ ਨਾ ਕਬੀਰ ਜੀ ਨੂੰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾ ਹੋਊਗੇ, ਪ੍ਰਾਣ ਜਾਹੇਂਗੇ ਛੂਟ। ਹੁਣ ਲੁੱਟਣਾ ਸ਼ਬਦ ਕਿੱਥੋਂ ਆ ਗਿਆ? ਲੁੱਟਣ ਵਾਲੇ ਨੂੰ ਬੜਾ ਜੇਰਾ ਚਾਹੀਦਾ ਹੈ, ਸਮਾਂ ਵੀ ਦੇਖਣਾ ਪਊਗਾ, ਸਾਧਨ ਵੀ ਚਾਹੀਦਾ ਹੈ, ਸਥਾਨ ਵੀ ਚਾਹੀਦਾ ਹੈ, ਤਾਂ ਕਿਤੇ ਲੁੱਟ ਕਰੂੰ। ਪਰ ਉਸ ਐਨਰਜੀ ਨੂੰ, ਉਸ ਸ਼ਕਤੀ ਨੂੰ ਇੱਧਰਲੇ ਪਾਸੇ ਲਾਉਣਾ। ਕਹਿੰਦੇ ਜੇ ਲੁੱਟਣਾ ਹੈ ਨਾ ਤਾਂ ਰਾਮ ਦਾ ਨਾਮ ਲੁੱਟ ਕੇ ਦੇਖ, ਜੇ ਠੱਗੀ ਮਾਰਨੀ ਆ ਤਾਂ ਨਾਮ ਦੀ ਮਾਰ ਕੇ ਦੇਖ, ਕਿਉਂਕਿ ਹਰ ਠੱਗ ਜੱਗ ਕੋ ਠਗੌਰੀ ਲਾਈ। ਬਾਣੀ ਦੇ ਵਿੱਚ ਰੱਬ ਨੂੰ ਵੀ ਠੱਗ ਕਹਿ ਦਿੱਤਾ ਗਿਆ ਕਿ ਭਾਈ ਹਰੀ ਬਹੁਤ ਬੜਾ ਠੱਗ ਹੈ, ਜਿਹੜੇ ਇੱਥੇ ਬਣੀ ਫਿਰਦੇ ਦੇਖ ਲੈਣ ਕਦੀ ਵਿਚਾਰ ਕੇ। ਉਹਨੇ ਜਗਤ ਨੂੰ ਠਗੌਰੀ ਲਾਈ ਹੋਈ ਹੈ, ਠੱਗ ਬੂਟੀ ਸੰਘਾਈ ਹੋਈ। ਠੱਗ ਕੀ ਕਰਦੇ ਨੇ? ਬੂਟੀ ਸੰਘਾਉਂਦੇ ਨੇ ਜਾਂ ਕੋਈ ਇਹੋ ਜਿਹਾ ਪਦਾਰਥ ਖਵਾ ਦਿੰਦੇ ਨੇ ਕਿ ਬੰਦਾ ਕੁਝ ਸਮੇਂ ਦੇ ਲਈ ਬੇਹੋਸ਼ ਹੋ ਜਾਂਦਾ। ਅਤੇ ਉਹ ਕਰਤਾ ਪੁਰਖ ਨੇ ਮਾਇਆ ਦੀ ਠਗੌਰੀ ਲਾ ਦਿੱਤੀ ਸਾਰੇ ਜੀਆਂ ਨੂੰ। ਸੋ ਕਿਰਤ, ਜਦੋਂ ਇਹ ਸੁਣਿਆ ਸ਼ਬਦ ਤਾਂ ਰੁਕ ਗਏ ਪੈਰ ਔਰ ਇੱਕ ਟਿੱਕੀ ਦੇ ਨਾਲ ਖੜ ਗਿਆ ਦਰਵਾਜ਼ੇ ਦੇ ਪਾਸ। ਸਾਰਾ ਸ਼ਬਦ ਸੁਣ ਕੇ ਫਿਰ ਦਰਵਾਜ਼ਾ ਖੜਕਾਉਂਦਾ, ਅੰਦਰ ਤੋਂ ਨਿਕਲਦੇ ਨੇ ਭਾਈ ਜੋਧ ਜੀ। ਹਾਂ ਜੀ ਦੱਸੋ। ਲਹਿਣਾ ਜੀ ਸਵੇਰੇ ਸਵੇਰੇ ਤੁਸੀਂ ਕਿੱਦਾਂ ਚਰਨ ਪਾਏ, ਧੰਨ ਮੇਰੇ ਭਾਗ। ਉਹ ਆਖਣ ਲੱਗਾ ਤੁਹਾਡੇ ਤਾਂ ਹੈ ਹੀ, ਪਰ ਅੱਜ ਤਾਂ ਮੇਰੇ ਭਾਗ ਖੁੱਲ੍ਹ ਕੇ ਪਿਆਰਿਆ। ਇਹ ਦੱਸ ਵੀ ਜਿਹੜਾ ਇਹ ਤੂੰ ਗੀਤ ਗਾ ਰਿਹਾ ਸੀ, ਇਹ ਗੀਤ ਕਿੱਥੋਂ ਮਿਲਿਆ ਤੈਨੂੰ? ਇਹ ਤਾਂ ਕਮਾਲ ਦਾ ਗੀਤ ਹੈ, ਇਸਨੇ ਤਾਂ ਮੇਰੇ ਅੰਦਰ ਠੰਡ ਪਾ ਦਿੱਤੀ ਹੈ। ਫੇਰ ਸੁਣਾ ਦੇ, ਮੈਨੂੰ ਦੇ ਦੇਂਗਾ, ਅਤੇ ਜਿਸ ਤੋਂ ਤੈਨੂੰ ਮਿਲਿਆ ਅਤੇ ਉਹਨੂੰ ਤੂੰ ਮੈਨੂੰ ਮਿਲਾ ਦੇ। ਇੰਨੀਆਂ ਗੱਲਾਂ ਇਕੱਠੀਆਂ ਹੀ ਕਹਿ ਗਿਆ ਭਾਈ ਲਹਿਣਾ ਜੀ। ਅਤੇ ਅੱਗੇ ਤੋਂ ਜੋਧ ਜੀ ਵੀ ਆਖਣ ਲੱਗੇ, ਭਾਈ ਤੇਰੇ ਵਾਂਗੂ ਮੈਂ ਵੀ ਘੁੰਮਦਾ ਘੁੰਮਾਉਂਦਾ ਕਿਤੇ ਚਲੇ ਗਿਆ। ਅੱਜ ਕੱਲ੍ਹ ਕਰਤਾਰਪੁਰ ਹੈ ਨਗਰ ਵਸਿਆ, ਵੀ ਉੱਥੇ ਮਹਿਤਾ ਕਾਲੂ ਪਟਵਾਰੀ ਦਾ ਪੁੱਤਰ ਹੈ ਇੱਕ, ਅਤੇ ਇੱਧਰ ਉਸਦੀ ਪਹੁੰਚ ਜਿੱਥੇ ਰਾਏ ਬੁਲਾਰ ਨਾਲ, ਅਤੇ ਇੱਧਰ ਆਪਣੇ ਨੇੜੇ ਸੁਲਤਾਨਪੁਰ ਲੋਧੀ ਦੇ ਰਾਜੇ ਨਾਲ ਵੀ ਉਹਦੀ ਜਾਣ ਪਛਾਣ ਹੈ, ਕਿਉਂਕਿ ਉਹਦਾ ਅਧਿਕਾਰੀ ਬੇਬੇ ਨਾਨਕੀ ਦਾ ਘਰ ਵਾਲਾ ਉਸ ਦਾ ਭਣੋਈਆ ਹੈ। ਅਤੇ ਅੱਜ ਕੱਲ੍ਹ ਉਹਨਾਂ ਨੇ ਉੱਥੇ ਇਹ ਜੋਤ ਜਗਾਈ ਹੈ ਅਤੇ ਮੈਨੂੰ ਉੱਥੋਂ ਮਿਲਿਆ। ਜਦੋਂ ਦਾ ਮੈਨੂੰ ਮਿਲਿਆ ਮੈਂ ਸ਼ਾਂਤ ਹਾਂ, ਮੈਂ ਆਨੰਦ ਵਿੱਚ ਹਾਂ, ਸਹਿਜ ਹਾਂ, ਮੈਂ ਰੋਜ਼ ਇਹ ਸ਼ਬਦ ਨੂੰ ਗਾਉਂਦਾ ਹਾਂ। ਅਤੇ ਲਹਿਣਾ ਜੀ ਆਖਣ ਲੱਗੇ, ਫਿਰ ਮੈਨੂੰ ਕਿਵੇਂ ਮਿਲੇਗਾ ਅਤੇ ਉਹਦਾ ਮਿਲਾਪ ਕਿਵੇਂ ਹੋਊ? ਬਸ ਭਾਈ ਟਿਕਾਣਾ ਤੈਨੂੰ ਦੱਸ ਦਿੱਤਾ ਹੈ, ਸ਼ਬਦ ਜਿੰਨਾ ਮੈਨੂੰ ਯਾਦ ਮੈਂ ਤੈਨੂੰ ਯਾਦ ਕਰਾ ਦਿੰਦਾ, ਬਾਕੀ ਤੂੰ ਜਾਣੇ ਤੇਰਾ ਕੰਮ ਜਾਣੇ। ਬਸ ਉਸ ਦਿਨ ਤੋਂ ਲੱਗ ਗਈ ਫਿਰ ਟਿਕ ਟਿਕ ਹੀ ਜਾਣਾ ਸੀ। ਸਾਖੀ ਤੁਸੀਂ ਆਪਾਂ ਸਾਰਿਆਂ ਨੇ ਬਹੁਤ ਵਾਰ ਸੁਣੀ ਹੈ, ਲਹਿਣਾ ਜੀ ਦੇ ਗੁਰੂ ਨਾਨਕ ਸਾਹਿਬ ਨਾਲ ਹੋਏ ਮਿਲਾਪ ਦੀ। ਅਤੇ ਕਾਫਲਾ ਜਦੋਂ ਪਹੁੰਚਦਾ ਇਹ ਕਰਤਾਰਪੁਰ ਦੇ ਜੂਹ 'ਤੇ, ਉੱਥੇ ਰੁਕ ਜਾਂਦਾ ਹੈ ਤਾਂ ਭਾਈ ਲਹਿਣੇ ਦੇ ਅੰਦਰ ਜਿਹੜੇ ਸੋਟੀ ਨੂੰ ਬੰਨ੍ਹਣੇ ਹੋਏ ਘੁੰਗਰੂ ਤਾਂ ਖੜਕਦੇ ਜ਼ਰੂਰ ਨੇ ਭਈ ਦੇਵੀ ਦੇ ਦਰਸ਼ਨਾਂ ਨੂੰ ਜਾਣਾ ਹੈ, ਚੱਲੋ ਭਾਈ ਅੱਗੇ ਵਧੋ, ਹੁਤ ਸ਼ਾਹ ਦਿੰਦਾ ਹੈ। ਲੇਕਿਨ ਅੰਦਰ ਦਿਲ ਦੀ ਧੜਕਣ ਅਤੇ ਮਨ ਦੇ ਫੁਰਨੇ ਉਹ ਘੁੰਮ ਰਹੇ ਨੇ ਕਿ ਆਹ ਬਚਨ ਜਿਹੜਾ ਹੈ, ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਜਿਹੜੀ ਧੁਨ ਅੰਦਰ ਵੱਜ ਰਹੀ ਸੀ ਇਹ ਕਾਫਲੇ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਬੈਠੋ, ਆਪਣਾ ਭੋਜਨ ਪਾਣੀ ਤਿਆਰ ਕਰੋ, ਛਕੋ ਅਤੇ ਮੈਂ ਆਇਆ। ਇਤਿਹਾਸ ਕਹਿੰਦਾ ਘੋੜੀ ਪਾਸ ਸੀ, ਘੋੜੀ 'ਤੇ ਚੜ੍ਹ ਕੇ ਦੱਸੇ ਹੋਏ ਪਤਿਆਂ ਦੇ ਮੁਤਾਬਕ ਜਦੋਂ ਉਸ ਰਾਹ ਦੇ ਚੌਂਕ ਜਾਂ ਉਸ ਮੋੜ 'ਤੇ ਪਹੁੰਚਦਾ ਹੈ ਕਿ ਹੁਣ ਕਿੱਧਰ ਨੂੰ ਜਾਵਾਂ, ਉਦੋਂ ਇਸ ਤਰ੍ਹਾਂ ਤਾਂ ਨਹੀਂ ਹੋਵੇਗਾ ਜਿਵੇਂ ਅੱਜ ਆਪਣੇ ਗੁਰੂ ਘਰ ਚਮਕਦੇ ਹਾਂ, ਸੁਨਹਿਰੀ ਬੁਰਜ ਜਿਹੜੇ ਥਾਂ 'ਤੇ ਆਪਾਂ ਬੈਠੇ ਹਾਂ ਤਾਂ ਦੂਰ ਹੀ ਹਾਈਵੇ ਤੋਂ ਹੀ ਦਿਖਣ ਲੱਗ ਪੈਂਦਾ ਹੈ। ਸੁਨਹਿਰੀ ਬੁਰਜ ਅਤੇ ਨਿਸ਼ਾਨ ਸਾਹਿਬ ਪਹਾੜੀ ਵਾਲਾ ਗੁਰਦੁਆਰਾ ਆਖਿਆ ਜਾਂਦਾ ਹੈ, ਇਸ ਤਰ੍ਹਾਂ ਤਾਂ ਨਹੀਂ ਸੀ। ਬਿਲਕੁਲ ਖੇਤ ਦੇ ਵਿੱਚ ਆਲੇ ਦੁਆਲੇ ਖੇਤੀ ਪੈਲੀ ਹੈ ਅਤੇ ਵਿੱਚ ਇੱਕ ਧਰਮਸ਼ਾਲ ਬਣੀ ਹੋਈ ਹੈ,

ਉੱਥੇ ਜਾਣਾ, ਰਾਹ ਕਿਹਨੂੰ ਪੁੱਛੇ? ਅਜੇ ਖਿਆਲ ਹੀ ਸੀ ਕਿ ਰਾਹ ਦੱਸਣ ਵਾਲਾ ਵੀ ਆ ਗਿਆ। ਪਾਵਕ ਗੁਰੂ ਨਾਨਕ ਸਾਹਿਬ ਜੀ ਆਪ ਹੀ ਉੱਥੇ ਮੌਜੂਦ ਹਨ ਅਤੇ ਘੋੜੀ 'ਤੇ ਚੜ੍ਹੇ ਹੋਏ ਲਹਿਣਾ ਜੀ ਪੁੱਛਦੇ ਨੇ, ਹੇ ਪੁਰਖਾ ਇੱਥੇ ਨਾਨਕ ਦਾ ਘਰ ਕਿੱਥੇ ਆ, ਮੈਨੂੰ ਦੱਸ ਸਕਦਾ ਨਾਨਕ ਦੇ ਘਰ ਦਾ ਰਸਤਾ? ਅਤੇ ਅੱਗੇ ਤੋਂ ਪੁਰਖ ਕਹਿੰਦਾ, ਦੱਸਣਾ, ਮੈਂ ਤੁਹਾਨੂੰ ਲਿਜਾ ਸਕਦਾ ਨਾਨਕ ਦੇ ਘਰ, ਆਹ ਘੋੜੀ ਦੀ ਲਗਾਮ ਮੈਨੂੰ ਫੜਾ ਦੇ ਅਤੇ ਬਸ ਤੂੰ ਉੱਪਰ ਬੈਠਾ ਰਹਿ, ਮੈਂ ਤੈਨੂੰ ਨਾਨਕ ਦੇ ਘਰ ਲੈ ਜਾਣਾ। ਹੁਣ ਪਹੁੰਚ ਕੇ ਜਦੋਂ ਅੱਗੇ ਜਾ ਕੇ ਕਹਿੰਦੇ, ਲਓ ਜੀ ਆਹ ਨਾਨਕ ਦਾ ਘਰ ਆ ਗਿਆ। ਗੁਰੂ ਨਾਨਕ ਸਾਹਿਬ ਜੀ ਆਪ ਕਹਿ ਰਹੇ ਨੇ, ਕਿਉਂਕਿ ਪਹਿਲਾਂ ਕਦੇ ਮੇਲ ਹੋਏ ਹੀ ਨਹੀਂ। ਐਸੇ ਬੜੇ ਸਬੱਬ ਇਤਿਹਾਸ 'ਚ ਮਿਲਣਗੇ ਕਿ ਗੁਰੂ ਅਮਰਦਾਸ ਜੀ 94 ਵਰਸ ਦੀ ਆਜੂ ਪਾਈ, ਉਹਨਾਂ ਨੇ ਉਹ ਮੌਜੂਦ ਸਨ ਜਦੋਂ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ, ਜਦੋਂ ਲਹਿਣਾ ਜੀ ਦੀ ਘਟਨਾ ਜਾਂ ਹੋਰ ਬਹੁਤ ਸਾਰੀਆਂ, ਲੇਕਿਨ ਮਿਲਾਪ ਨਹੀਂ ਹੋਇਆ। ਬਸਰ ਕੇ 'ਚ ਰਹਿਣ ਵਾਲੇ ਦਾ ਮਿਲਾਪ ਕਦੋਂ ਹੋਇਆ? ਜਾ ਕੇ ਜਦੋਂ ਸਬੱਬ ਬਣਿਆ। ਸੋ ਐਸਾ ਹੀ ਸਬੱਬ ਜਦੋਂ ਬਣਿਆ ਤਾਂ ਅੱਗੇ ਕਹਿੰਦੇ, ਭਾਈ ਆਹ ਘਰ ਹੈ ਨਾਨਕ ਦਾ, ਅਤੇ ਜੇਕਰ ਤੂੰ ਨਾਨਕ ਨੂੰ ਮਿਲਣਾ ਫਿਰ ਅੰਦਰ ਆ ਜਾ। ਘਰ ਆ ਗਿਆ, ਘੋੜੀ ਆਹ ਕਿੱਲੇ ਨਾਲ ਲਗਾ ਦੇ। ਹੁਣ ਲਹਿਣਾ ਜੀ ਘੋੜੀ ਨੂੰ ਕਿੱਲੇ ਨਾਲ ਲਾਉਂਦੇ ਨੇ, ਲਗਾ ਕੇ ਹੱਥ ਪੈਰ ਝਾੜੇ ਹੋਣਗੇ ਜਾਂ ਧੋਤੇ ਕਹਿ ਲਈਏ, ਅਤੇ ਅੰਦਰ ਜਾ ਕੇ ਕੀ ਵੇਖਦੇ ਹਨ ਕਿ ਤਾਂ ਉਹੀ ਪੁਰਖ ਬੈਠਾ। ਆਖ ਲਈਏ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਹੈਰਾਨ ਹੋ ਗਿਆ ਵੀ ਹੈ, ਇਹ ਉਹੀ ਪੁਰਖ ਜਿਹੜਾ ਮੇਰੀ ਘੋੜੀ ਦੀ ਲਗਾਮ ਫੜ ਕੇ ਲਿਆ, ਮੈਂ ਘੋੜੀ ਦੇ ਉੱਤੇ ਬੈਠਾ ਆਇਆ, ਉਹ ਮਨਾ ਇਹ ਕੀ ਭਾਣਾ ਵਰਤ ਗਿਆ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਆ ਜਾਓ ਜੀ ਆਇਆਂ ਨੂੰ, ਜੀ ਆਇਆਂ ਨੂੰ ਕੀ ਗੱਲ, ਮਿਲਣਾ ਨਹੀਂ ਹੈ? ਆਖਣ ਲੱਗਾ ਕਿ ਜੀ ਮੈਥੋਂ ਇਹ ਤਾਂ ਬੜਾ ਗੁਨਾਹ ਹੋ ਗਿਆ, ਮੈਨੂੰ ਕੀ ਪਤਾ ਤੁਸੀਂ ਹੀ ਨਾਨਕ ਹੋ? ਗੁਰੂ ਜੀ ਕਹਿੰਦੇ, ਚੱਲ ਛੱਡ ਇਹਨਾਂ ਗੱਲਾਂ ਨੂੰ, ਤੈਂ ਘਰ ਪੁੱਛਿਆ ਸੀ, ਆਪਾਂ ਤੈਨੂੰ ਘਰ ਲਿਆ ਏ, ਅਤੇ ਫਿਰ ਤੂੰ ਕਿਹਾ ਨਾਨਕ ਨੂੰ ਮਿਲਣਾ, ਤਾਂ ਆਪਾਂ ਬੈਠੇ ਹਾਂ ਮਿਲਣ ਵਾਸਤੇ, ਹੁਣ ਸਾਨੂੰ ਮਿਲ ਆ ਕੇ। ਹੁਣ ਕਿੰਨੀ ਜਗੋ ਤੱਕ ਉਹ ਹੋ ਰਹੀ ਹੋਵੇਗੀ ਮਨ ਦੇ ਵਿੱਚ, ਚੁੱਪ ਤੋੜਦਿਆਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਭਾਈ ਗੱਲ ਕੀ ਹੈ? ਕਹਿੰਦਾ ਜੀ ਹੁਣ ਮੈਥੋਂ ਕੁਝ ਬੋਲਿਆ ਨਹੀਂ ਜਾ ਰਿਹਾ, ਕਿਉਂਕਿ ਸਬੱਬ ਹੀ ਐਸਾ ਬਣਿਆ। ਪਰਦੇਸਾਂ 'ਚ ਤਾਂ ਇਹੋ ਜਿਹੀਆਂ ਆਪਣੇ ਨਾਲ ਬਹੁਤ ਘਟਨਾਵਾਂ ਹੁੰਦੀਆਂ ਨੇ, ਬਾਅਦ 'ਚ ਪਤਾ ਲੱਗਦਾ ਤੂੰ ਤਾਂ ਆਪਣਾ ਰਿਸ਼ਤੇਦਾਰ ਹੀ ਸੀ, ਅੱਛਾ ਮੈਂ ਤੈਨੂੰ ਦੇਖਿਆ ਹੀ ਨਹੀਂ, ਮੈਂ ਸੁਣਿਆ ਹੀ, ਤੈਨੂੰ ਸਮਝਿਆ ਹੀ ਨਹੀਂ, ਬਾਅਦ 'ਚ ਪਤਾ ਲੱਗਦਾ ਤੂੰ ਤਾਂ ਬਹੁਤ ਨੇੜੇ ਦਾ ਨਜ਼ਦੀਕੀ ਹੈ। ਫਿਰ ਆਪਾਂ ਉੱਥੇ ਵਿਸਮਾਦ 'ਚ ਚਲੇ ਜਾਂਦੇ ਹਾਂ, ਫੁੱਕ ਆਖਦੇ ਹਾਂ, ਪਛਤਾਵਾ ਕਰਦੇ ਹਾਂ, ਇਹ ਕਰ ਹੀ ਰਿਹਾ ਸੀ। ਗੁਰੂ ਜੀ ਕਹਿੰਦੇ, ਭਾਈ ਦੱਸ ਨਾਮ ਦੱਸ ਕੀ ਆ? ਹੌਲੀ ਜਿਹੀ ਬੋਲਿਆ, ਕਹਿੰਦਾ ਜੀ ਲਹਿਣਾ। ਗੁਰੂ ਜੀ ਕਹਿੰਦੇ, ਬਸ ਬਸ ਫਿਰ ਨਾ ਚਿੰਤਾ ਕਰ, ਤੂੰ ਲਹਿਣਾ ਅਤੇ ਅਸੀਂ ਦੇਣਾ। ਕਹਿੰਦਾ ਜੀ ਮੈਂ ਤਾਂ ਘੋੜੀ 'ਤੇ ਬੈਠਾ ਹਾਂ। ਗੁਰੂ ਜੀ ਕਹਿੰਦੇ, ਲੈਣੇਦਾਰ ਘੋੜੀਆਂ 'ਤੇ ਹੀ ਬਹਿ ਕੇ ਆਇਆ ਕਰਦੇ ਨੇ, ਘਬਰਾ ਨਾ ਹੁਣ ਤੂੰ, ਬਿਲਕੁਲ ਹੀ ਨਾ ਚਿੰਤਾ ਨਾ ਕਰ, ਘੋੜੀ 'ਤੇ ਬੈਠਾ ਆਇਆ, ਤੂੰ ਲਹਿਣਾ ਅਤੇ ਅਸੀਂ ਤੇਰਾ ਦੇਣਾ, ਬਸ ਹੁਣ ਚਿੰਤਾ ਨਾ ਕਰ, ਬੈਠ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਨੇ ਕਰ ਸਾਂਝੀਆਂ। ਫਿਰ ਦੱਸਦਾ ਗੁਰੂ ਜੀ ਪੁੱਛਦੇ ਨੇ, ਕਿਵੇਂ ਆਉਣਾ ਹੋਇਆ ਇੱਥੇ, ਸਬੱਬ ਕਿਵੇਂ ਬਣਿਆ? ਫਿਰ ਦੱਸਦਾ, ਕਹਿੰਦਾ ਜੀ ਆਪਣੇ ਪਿੰਡ ਭਾਈ ਜੋਧ ਜੀ ਉਹਨਾਂ ਦੇ ਪਾਸੋਂ ਤੁਹਾਡਾ ਬਚਨ ਸੁਣਿਆ, ਉਹ ਬਚਨ ਸੁਣ ਕੇ ਮੇਰੇ ਅੰਦਰ ਤਾਂ ਇੱਕ ਤਰ੍ਹਾਂ ਦੀ ਹਨੇਰੀ ਉਹ ਆ ਗਈ। ਇੱਕ ਇੱਕ ਕਦਮ, ਇੱਕ ਇੱਕ ਜਿਹੜਾ ਪਲ ਸੀ ਉਹ ਮੈਂ ਸਹਿ ਨਹੀਂ ਸਕਦਾ ਸੀ ਤੁਹਾਨੂੰ ਮਿਲੇ ਤੋਂ ਬਿਨਾਂ। ਉਹ ਬਚਨ ਨੂੰ ਵਿਚਾਰ ਲਈਏ ਤਾਂ ਸੋਨੇ 'ਤੇ ਸੁਹਾਗਾ ਹੋ ਜੂ ਅੱਜ ਦਾ ਸਾਡਾ ਜੁੜ ਬੈਠਣਾ, ਵੀ ਐਸੀ ਕਿਹੜੀ ਤਸਵੀਰ, ਐਸਾ ਕਿਹੜੀ ਕਿਹੜਾ ਐਕਸਰੇ ਕਰ ਦਿੱਤਾ ਗੁਰੂ ਨਾਨਕ ਨੇ ਬਾਣੀ ਦੇ ਵਿੱਚ ਸਾਡਾ ਮਨੁੱਖ ਦਾ, ਇਸ ਬਚਨ ਨੂੰ ਚਾਹੇ ਇਹ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸੁਣ ਲਵੇ ਤਾਂ ਮਨ ਲੱਗਦਾ ਬਹੁਤ ਵਧੀਆ ਨੀਂਦ ਆਊਗੀ, ਔਰ ਸ਼ਾਂਤ ਹੋ ਜੂਗਾ ਮਾਹੌਲ। ਜੇ ਕਿਸੇ ਗੁਰੂ ਕੇ ਪਿਆਰੇ ਦੀ ਪਹੁੰਚ ਹੈ ਤਾਂ ਜ਼ਰੂਰ ਸੁਣਾਵੇ, ਬੜਾ ਅਸਰ ਪੈਂਦਾ ਹੈ। ਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ? ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ।
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਸਾਡੀ ਤਸਵੀਰ ਅੰਦਰਲੀ ਕਰਨੀ ਕਾਗਦ, ਜਿਹੜੀ ਸਾਡੀ ਕਰਨੀ ਸੰਸਕਾਰ ਨੇ ਜੋ ਅਸੀਂ ਕਰਦੇ ਰਹਿੰਦੇ ਹਾਂ ਸਵੇਰ ਤੋਂ ਲੈ ਕੇ ਸਾਂਝ ਤੱਕ, ਸਾਂਝ ਤੋਂ ਸਵੇਰ ਤੱਕ। ਕੁਝ ਸਰੀਰ ਨਾਲ ਕਰਦੇ ਹਾਂ, ਕੁਝ ਆਪਾਂ ਮਨੋਬਿਰਤੀ ਦੇ ਨਾਲ ਕਰਦੇ ਰਹਿੰਦੇ ਹਾਂ। ਅੰਦਰ ਵੀ ਕਰਮ ਹੋ ਰਿਹਾ ਹੈ, ਜੋ ਆਪਾਂ ਨੇ ਸੁਣ ਲਿਆ ਇਹ ਵੀ ਕਰਮ ਹੋ ਰਿਹਾ, ਦੇਖ ਲਿਆ ਇਹ ਵੀ ਕਰਮ ਹੋ ਰਿਹਾ ਹੈ, ਛੋਟੇ ਛੋਟੇ ਫੁਰਨੇ। ਇਹ ਕਹਿੰਦੇ ਕੀ ਹੋ ਗਿਆ, ਕਾਗਦ ਅਤੇ ਮਨ ਮਸਵਾਣੀ, ਜਿਹੜਾ ਮਨੂ ਹੈ ਮਾਇੰਡ ਹੈ ਇਹ ਸਿਆਹੀ ਦੀ ਦਵਾਤ ਹੈ। ਬੁਰਾ ਭਲਾ ਦੋਏ ਲੇਖ ਪਏ। ਹੁਣ ਇਹਨਾਂ ਕਰਮਾਂ ਦੇ ਵਿੱਚ ਦੋ ਹੀ ਕਿਸਮਾਂ ਨੇ, ਜੋ ਆਪਾਂ ਨੇ ਦੇਖਿਆ ਸੁਣਿਆ, ਹੱਥਾਂ ਨਾਲ ਕੀਤਾ, ਜੀਭ ਨਾਲ ਚੱਖਿਆ, ਇੰਦਰੀਆਂ ਦਾ ਕੋਈ ਭੋਗ ਭੋਗਿਆ, ਇਹਦੇ ਦੋ ਹੀ ਪੱਖ ਨੇ, ਇੱਕ ਬੁਰਾ ਇੱਕ ਭਲਾ। ਇਹ ਕੀ ਬਣ ਗਏ, ਲੇਖ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਬਸ ਫਿਰ ਜਿਉਂ ਜਿਉਂ ਇਹ ਜੀਵ ਕਿਰਤ ਕਰੀ ਜਾਂਦਾ ਹੈ ਅਤੇ ਉੱਧਰ ਲੇਖ ਲਿਖੀ ਜਾਂਦੇ ਨੇ ਅਤੇ ਇਹਦਾ ਜੀਵਨ ਚੱਲ ਪੈਂਦਾ ਹੈ ਮੋੜਾਂ ਘੇੜਾਂ 'ਚ, ਉਤਰਾਵਾਂ ਚੜਾਵਾਂ 'ਚ, ਕਦੀ ਦੁੱਖ ਕਦੀ ਸੁੱਖ, ਕਦੀ ਹਰਖ ਕਦੀ ਸੋਗ, ਕਦੀ ਊਚ ਕਦੀ ਨੀਚ, ਕਦੀ ਜੰਮਣਾ ਕਦੀ ਮਰਨਾ, ਅਤੇ ਕਦੀ ਘਾਟੇ ਕਦੀ ਵਾਧੇ, ਕਦੀ ਨਿੰਦਾ ਕਦੀ ਉਸਤਤ, ਇਹਨਾਂ ਦੇ ਵਿੱਚ ਚੱਲ ਪੈਂਦਾ। ਚਿੱਤ ਚੇਤ ਸਕੀਨ ਹੀ ਬਾਵਰਿਆ। ਇਹ ਸਾਡੇ ਅੰਦਰ ਦਾ ਐਕਸਰੇ ਆ, ਸਕੈਨ ਕਰ ਦਿੱਤੀ, ਆਪੋ ਆਪਣਾ ਦੇਖ ਸਕਦੇ ਹਾਂ ਆਪਾਂ ਵੀ ਕੀ ਵਾਪਰਦਾ ਸਾਡੇ ਨਾਲ। ਜਦੋਂ ਸੌਂਦੇ ਹਾਂ ਤਾਂ ਸਾਰੇ ਦਿਨ ਦਾ ਕਮਾਇਆ ਹੋਇਆ, ਅਤੇ ਜਦੋਂ ਸਵੇਰੇ ਉੱਠਦੇ ਹਾਂ ਤਾਂ ਰਾਤ ਨੂੰ ਜਿੰਨਾ ਕੁਝ ਵੀ ਹੋਇਆ ਮਨ ਦੇ ਵਿੱਚ ਸੌਣ ਦੀ ਅਵਸਥਾ ਦੇ ਵਿੱਚ, ਉਹ ਫਿਰ ਸੱਜਰੇ ਆ ਕੇ ਮੂਹਰੇ ਖੜ੍ਹ ਜਾਂਦਾ। ਅਤੇ ਫਿਰ ਹਉ ਦੀ ਤੁਕ, ਚਿੱਤ ਚੇਤ ਸਕੀਨ ਹੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ, ਹੇ ਪ੍ਰਾਣੀ ਤੂੰ ਇਸ ਪ੍ਰਾਪਤ ਹੋਏ ਚਿੱਤ ਦੇ ਵਿੱਚ ਕਿਉਂ ਨਹੀਂ ਚੇਤੇ ਕਰਦਾ ਜਿਹਨੇ ਇਹ ਰਚਨਾ ਰਚੀ ਹੈ। ਜਿਹੜੀ ਵੀ ਸ਼ਕਤੀ ਨੇ ਤੂੰ ਜਿਹੋ ਜਿਹਾ ਮਰਜ਼ੀ ਨਾਂ ਰੱਖ ਲਾ, ਉਹਨੂੰ ਕੋਈ ਮਤਲਬ ਨਹੀਂ ਹੈਗਾ ਤੇਰੇ ਵੱਲੋਂ ਰੱਖੇ ਗਏ ਨਾਂ ਦਾ। ਬੀਠਲ ਕਹਿ ਲਾ, ਇਸ ਨੂੰ ਮੌਲਾ ਕਹਿ ਲਾ, ਅਤੇ ਇਹਨੂੰ ਰਾਮ ਕਹਿ ਲਾ, ਇਹਨੂੰ ਕਰਤਾਰ ਰੱਖ ਲਾ, ਇਹਨੂੰ ਕੋਈ ਤੂੰ ਹੋਰ ਓਮ ਸ਼ਬਦ ਲਾ ਲਾ, ਜਿਹੜੇ ਮਰਜ਼ੀ, ਤੂੰ ਚਿੱਤ ਦੇ ਵਿੱਚ ਚੇਤੇ ਕਿਉਂ ਨਹੀਂ ਕਰਦਾ। ਦੇਖ, ਹਰੀ ਨੂੰ ਉਸ ਹਸਤੀ ਨੂੰ ਵਿਸਾਰਨ ਦੇ ਕਰਕੇ ਜਿਹੜੇ ਤੇਰੇ ਅੰਦਰ ਉਹਦੇ ਗੁਣ ਪਏ ਨੇ ਉਹ ਗਲ ਰਹੇ ਹਨ। ਬਿਲਕੁਲ ਤੂੰ ਉਹਦੇ ਵਰਗਾ ਹੀ ਜਗਤ ਵਿੱਚ ਪ੍ਰਗਟ ਹੋਇਆ ਸੀ, ਭਾਵ ਜਦੋਂ ਜਨਮ ਹੋਇਆ ਸੀ। ਤਾਂ ਆਮ ਕਹਾਵਤ ਵੀ ਹੈ ਨਾ, ਬੱਚਾ ਰੱਬ ਦਾ ਰੂਪ ਹੁੰਦਾ ਹੈ, ਕਿਉਂਕਿ ਉਸ ਵੇਲੇ ਤਾਂ ਉਸ ਨੂੰ ਕੋਈ ਵੀ ਪਹਿਚਾਣ ਨਹੀਂ ਮਿਲੀ ਹੁੰਦੀ। ਹੁਣ ਠੀਕ ਹੈ, ਸਾਡੇ ਕੋਲ ਯੰਤਰ ਆ ਗਏ, ਆਪਾਂ ਜੀਨ ਅਤੇ ਡੀਨ ਉਹਦਾ ਦੇਖ ਸਕਦੇ ਹਾਂ ਭਈ ਇਹਦਾ ਕਿਹਦੇ ਨਾਲ ਲਹੂ ਦਾ ਮਿਲਦਾ ਹੈ, ਇਹਦਾ ਜੀਨ ਕਿਹਦੇ ਨਾਲ ਮੈਚ ਕਰਦਾ ਹੈ, ਇਹ ਸਾਇੰਸ ਦੀਆਂ ਗੱਲਾਂ ਨੇ। ਲੇਕਿਨ ਜਿਹੜਾ ਵਿਵਹਾਰ ਆ ਉਸ ਦੇ ਵਿੱਚ, ਬੱਚੇ ਜਿੰਨਾ ਨਿਰਮਲ, ਬੱਚੇ ਜਿੰਨਾ ਸੱਚਾ ਕੋਈ ਨਹੀਂ ਹੋ ਸਕਦਾ। ਸਾਧੂ ਸੰਤ ਮਹਾਤਮਾ ਕੀ ਪੁੱਗੇ ਹੋਏ ਨਹੀਂ ਉਸ ਅਵਸਥਾ ਨੂੰ ਪਹੁੰਚ ਸਕਦੇ। ਕਹਿੰਦੇ ਉਹ ਗੁਣ ਤੇਰੇ ਵਿੱਚੋਂ ਗਲ ਰਹੇ ਨੇ, ਖਤਮ ਹੋ ਰਹੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ, ਜਿਹੜੇ ਗੁਣਾਂ ਦਾ ਖਜ਼ਾਨਾ ਤੂੰ ਲੈ ਕੇ ਆਇਆ ਸੀ ਉਹ ਗੁਣ ਤੇਰੇ ਖਤਮ ਹੋ ਰਹੇ ਨੇ, ਨਾਸ਼ ਹੋ ਰਹੇ ਨੇ। ਔਰ ਉਹਦੇ ਦੂਜੇ ਪਾਸੇ ਹੋ ਕੀ ਰਿਹਾ, ਜਾਲ ਹੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਜਾਲੀ ਅਤੇ ਜਾਲ ਆਮ ਕਰਕੇ ਇਹ ਮਨੁੱਖ ਦੇ ਹੀ ਬਣਾਏ ਹੋਏ ਸਾਧਨ ਨੇ, ਕਈ ਵਾਰੀ ਰੱਖਿਆ ਵਾਸਤੇ ਹੁੰਦੇ ਨੇ, ਪੰਛੀਆਂ ਦੀ ਰੱਖਿਆ ਦੇ, ਆਪਣੀ ਫਸਲ ਨੂੰ ਰੱਖਿਆ ਕਰਨ ਵਾਸਤੇ, ਜਾਂ ਕਿਤੇ ਮੱਛਰਾਂ ਤੋਂ ਬਚਣ ਦੇ ਲਈ ਆਪਾਂ ਲਾਉਂਦੇ ਹਾਂ, ਅਤੇ ਕਿਤੇ ਦੂਜੇ ਪਾਸੇ ਮੱਛਲੀਆਂ ਆਦਿਕ ਨੂੰ ਫਸਾਉਣ ਦੀ ਲਾਈ ਜੀ ਦੀ ਜਾਲੀ। ਅਤੇ ਕਹਿੰਦੇ ਇਹ ਤੇਰੇ ਨਾਲ ਹੋ ਰਿਹਾ, ਜਾਲੀ ਰਹਿਣ ਜਿਹੜੀ ਰਾਤ ਹੈ ਇਹ ਜਾਲੀ ਵਾਂਗ ਤੈਨੂੰ ਮਿਲ ਰਹੀ ਹੈ। ਅਤੇ ਜਾਲ ਦਿਨ ਹੂਆ, ਜਿਹੜਾ ਫਿਰ ਦਿਨ ਚੜ੍ਹਦਾ ਇਹ ਕਹਿੰਦੇ ਇਹ ਵੀ ਜਾਲ ਬਣਦਾ, ਤੈਨੂੰ ਦਿਸਦਾ ਹੀ ਨਹੀਂ। ਇਹੀ ਕਮਾਲ ਹੁੰਦੀ ਹੈ ਜਾਲੀ ਦੀ, ਜਾਲ ਦੀ, ਨੈੱਟ ਦੀ, ਵੀ ਉਹ ਮੱਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ।
ਕੀਤੇ ਕਾਰਨ ਪਾਕੜੀ, ਕਾਰਨ ਨਾ ਟਲੈ ਸਿਰਾਂ। ਬਹੁਤ ਚਲਾਕ ਹੁੰਦੀ ਹੈ ਮੱਛੀ ਵਰਗਾ, ਕੋਈ ਚਲਾਕ ਜੀਵ ਨਹੀਂ ਹੈ ਪਾਣੀ ਦੇ ਵਿੱਚ ਖਾਸ ਕਰਕੇ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ, ਪਾਣੀ ਅਤੇ ਜਾਲ ਦੀ ਪਛਾਣ ਹੀ ਨਹੀਂ ਕਰ ਪਾਉਂਦੀ, ਵਿਚਾਰੀ ਫਸ ਜਾਂਦੀ ਹੈ। ਇਹ ਕਹਿੰਦੇ ਤੇਰੇ ਨਾਲ ਹੋ ਰਿਹਾ ਰਾਤ ਦਿਨ, ਜਾਲੀ ਅਤੇ ਜਾਲ, ਜਿੰਨੀਆਂ ਘੜੀਆਂ ਲੰਘ ਰਹੀਆਂ ਨੇ, ਜਿੰਨੇ ਪਲ ਬੀਤ ਰਹੇ ਨੇ, ਇਹ ਛੋਟੀਆਂ ਛੋਟੀਆਂ ਉਸ ਜਾਲੀ ਦੇ ਵਿੱਚ ਬਣੀਆਂ ਹੋਈਆਂ ਫਾਹੀਆਂ ਨੇ। ਜਾਲ ਦੇ ਵਿੱਚ ਹੀ ਇਹ ਉਹ ਗੰਢ ਇਸ ਤਰੀਕੇ ਨਾਲ ਦਿੱਤੀ ਹੁੰਦੀ ਹੈ ਵੀ ਜਦੋਂ ਮੱਛਲੀ ਉਹਦੇ 'ਚ ਫਸਦੀ ਹੈ, ਜਿੱਧਰੋਂ ਮਰਜ਼ੀ ਹਿੱਲੇ ਉਹਨੇ ਟਾਈਟ ਹੋਈ ਜਾਣਾ, ਕਸੀ ਜਾਣਾ। ਇਸੇ ਤਰ੍ਹਾਂ ਕਹਿੰਦੇ ਤੇਰੇ ਪਲ, ਤੇਰੀਆਂ ਘੜੀਆਂ, ਸਮੇਂ ਦੀਆਂ ਇਹ ਨਿੱਕੀਆਂ ਨਿੱਕੀਆਂ ਫਾਹੀਆਂ ਬਣ ਰਹੀਆਂ ਨੇ। ਰਸ ਰਸ ਚੋਗ ਚੁਗ ਹੈ ਨਿੱਤ ਫਸ ਹੈ, ਛੋਟ ਸਮੂੜੇ ਕਵਨ ਗੁਣੀ। ਔਰ ਫਿਰ ਕਹਿੰਦੇ ਜਿੰਨੇ ਵੀ ਰਸ ਨੇ ਨਾ ਤੇਰੇ ਇੰਦਰੀਆਂ ਦੇ, ਜਿੰਨੇ ਵੀ ਜਿੰਨੇ ਜਿੰਨੇ ਤੂੰ ਇਹਨਾਂ ਰਸਾਂ ਦੇ ਵਿੱਚ ਫਸਦਾ, ਚੋਗ ਚੁਗਦਾ, ਅਤੇ ਉਹਨਾਂ ਉਹਨਾਂ ਤੂੰ ਫਸਦਾ ਜਾ ਰਿਹਾ ਹੈ ਇਹਨਾਂ ਦੇ ਵਿੱਚ। ਛੋਟ ਸਮੂੜੇ ਕਵਨ ਗੁਣੀ, ਹੇ ਮੂਰਖ, ਕਿਹੜੇ ਗੁਣ ਦੇ ਨਾਲ ਇਹਨਾਂ ਤੋਂ ਛੁਟਕਾਰਾ ਮਿਲੇ, ਸੋਚਿਆ ਕਦੀ? ਅਗਲੀ ਗੱਲ ਇੱਕ ਬੜੀ ਕਮਾਲ ਦੀ ਉਦਾਹਰਣ ਦਿੰਦੇ ਨੇ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿੱਤ ਲਾਗ ਰਹੀ। ਭਾਈ ਗੁਰਦੀਪ ਸਿੰਘ ਜੀ ਗੱਲ ਕਰਦੇ ਸੀ ਨਾ ਆਪਾਂ ਕੋਲਿਆਂ ਦੀ, ਭਾਈ ਮਗ ਦੇ ਕੋਲਿਆਂ 'ਤੇ ਬੈਠਣ ਦੇ ਸਮਾਨ ਹੈ। ਕੋਈ ਦ੍ਰਿਸ਼ਟਾਂਤ ਆਇਆ ਸੀ ਬੈਠੇ ਵਿਚਾਰ ਕਰਦਿਆਂ, ਉਹ ਇੱਥੇ ਦ੍ਰਿਸ਼ਟਾਂਤ ਦੇ ਰਹੇ ਨੇ ਮਹਾਰਾਜ। ਕਹਿੰਦੇ ਕੀ ਹੋ ਰਿਹਾ ਮਨੁੱਖ ਦੇ ਨਾਲ, ਕਾਇਆ ਆਰਣ, ਕਾਇਆ ਦਾ ਮਤਲਬ ਸਰੀਰ, ਆਰਣ ਦਾ ਮਤਲਬ ਭੱਠੀ, ਸਾਡਾ ਸਰੀਰ ਕਹਿੰਦੇ ਭੱਠੀ ਬਣਿਆ ਪਿਆ ਹੈ। ਮਨ ਵਿੱਚ ਲੋਹਾ, ਅਤੇ ਮਨ ਇਹਦੇ ਵਿੱਚ ਲੋਹੇ ਦੇ ਟੁਕੜੇ ਵਾਂਗ ਛੋਟੇ ਹੁੰਦਿਆਂ ਦੇਖਣ ਨੂੰ ਮਿਲਿਆ ਸੀ, ਪਿੰਡਾਂ ਦੇ ਵਿੱਚ ਮਿਲ ਜਾਂਦਾ ਸੀ, ਲੁਹਾਰ ਦੇ ਤਬੇਲੇ 'ਚ ਜਾਣਾ ਜਦੋਂ ਕਾਰਖਾਨੇ 'ਚ ਦੁਪਹਿਰ ਨੂੰ ਬਜ਼ੁਰਗਾਂ ਨੇ ਭਈ ਹਾਲਾ, ਹਲ ਦਾ ਫਾਲਾ ਚੰਡ ਕੇ ਲਿਆਉਣਾ, ਫਾਲੀ ਜਾਂ ਫਾਲਾ, ਤਾਂ ਉਹ ਭੱਠੀ ਦੇ ਵਿੱਚ ਪਾ ਦਿੰਦਾ ਸੀ ਲੁਹਾਰ, ਉੱਪਰ ਉਹਦੇ 'ਤੇ ਕੋਲੇ ਪਾ ਦਿੰਦਾ ਸੀ, ਐਨ ਲਾਲ ਹੋ ਜਾਂਦਾ ਸੀ। ਫਿਰ ਉਹ ਸੰਨੀ ਨਾਲ ਪਕੜ ਕੇ ਉਹਨੂੰ ਵੱਡੇ ਲੋਹੇ ਦੇ ਟੁਕੜੇ ਪਰ ਰੱਖ ਕੇ ਥੌੜੀ ਨਾਲ ਚੰਡਦਾ ਸੀ, ਅਣਗਿਣਤ ਹੀ ਸੱਟਾਂ ਮਾਰਦਾ ਸੀ। ਬਿਲਕੁਲ ਕਹਿੰਦੇ ਉਹੀ ਹਾਲਤ ਬਣੀ ਪਈ ਹੈ ਮਨੁੱਖ ਦੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿੱਤ ਲਾਗ ਰਹੀ। ਪੰਜ ਵਿਕਾਰਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਇਹਨਾਂ ਤੋਂ ਅੱਗੇ ਉਪਜੇ ਹੋਏ ਹੋਰ ਨਿੱਕੇ ਨਿੱਕੇ ਨਿੱਕੀਆਂ ਨਿੱਕੀਆਂ ਕੋਇਲੇ ਦੀਆਂ ਕਣੀਆਂ, ਈਰਖਾ, ਦੁਵੈਸ਼ ਭਾਵਨਾ, ਨਿੰਦਾ ਚੁਗਲੀ, ਖੁਦੀ ਬਖੀਲੀ, ਠੱਗੀ ਠੋਰੀ, ਰਿਸ਼ਵਤ ਖੋਰੀ ਇਤਿਆਦਿ, ਇਹਨਾਂ ਦੇ ਰੂਪ ਵਿੱਚ ਨਿੱਕੇ ਨਿੱਕੇ ਕੋਇਲੇ ਦੀਆਂ ਟੁਕੜੀਆਂ ਜਿਹੜੀਆਂ ਪੈ ਰਹੀਆਂ ਨੇ, ਉਹ ਅੱਗ ਨੂੰ ਹੋਰ ਤੇਜ਼ ਕਰਦੀਆਂ ਨੇ। ਔਰ ਫਿਰ ਜਦੋਂ ਲਾਲ ਹੋ ਜਾਂਦਾ ਤਾਂ ਫਿਰ ਸੰਨੀ ਚਿੰਤ ਭਈ, ਚਿੰਤਾ ਰੂਪੀ ਸੰਨੀ ਮਨ ਰੂਪੀ ਲੋਹੇ ਨੂੰ ਪਕੜ ਲੈਂਦੀ ਹੈ। ਕਦੇ ਕਿਸੇ ਗੱਲ ਦੀ ਚਿੰਤਾ, ਕਦੇ ਕਿਸੇ ਗੱਲ ਦੀ ਚਿੰਤਾ, ਆਪੋ ਆਪਣਾ ਸਾਰਿਆਂ ਨੂੰ ਪਤਾ ਹੀ, ਆਪਾਂ ਨੂੰ ਆਪਣੇ ਅੰਦਰ ਦੀ ਇਹ ਤਸਵੀਰ ਹੈ। ਔਰ ਜਿਉਂ ਉਹ ਪਕੜਦੀ ਹੈ ਅਤੇ ਰੱਖ ਕੇ ਲੋਹੇ ਟੁਕੜੇ ਦੇ ਉੱਤੇ ਹਥੌੜੀਆਂ ਵੱਜਦੀਆਂ ਨੇ, ਫਿਰ ਘਾਟਿਆਂ ਦੀਆਂ, ਵਾਧਿਆਂ ਦੀਆਂ, ਮੋਹ ਦੀਆਂ, ਸਨੇਹ ਦੀਆਂ ਇਤਿਹਾਸ ਦੇ ਰੂਪ ਵਿੱਚ ਹੌਲ ਪੈਂਦੇ ਨੇ। ਉਹ ਹੌਲ ਕੀ ਨੇ? ਉਹ ਥੌੜੇ ਹੀ ਹਨ ਭਾਈ, ਵੀ ਜੇ ਐਂ ਕਰ ਲੈਂਦਾ ਤਾਂ ਆਹ ਹੋ ਜਾਂਦਾ, ਜੇ ਆਹ ਕਰ ਲਵਾਂ ਤਾਂ ਸ਼ਾਇਦ ਇਹ ਹੋ ਜਾਵੇ। ਚਿੰਤਾ ਜਿਹੜੀ ਹੈ ਉਹ ਪਕੜਦੀ ਹੈ ਫਿਰ, ਅਤੇ ਕੱਲ੍ਹ ਦਾ ਕੀ ਬਣੂਗਾ, ਪਰਸੋਂ ਦਾ ਕੀ ਬਣੂ, ਪੁੱਤਾਂ ਧੀਆਂ ਦਾ ਕੀ, ਪੋਤੇ ਦੋਹਤਿਆਂ ਦਾ ਕੀ ਬਣੂ, ਇਹ ਫਿਰ ਸਮਝ ਲਓ ਕਿ ਸੰਨੀ, ਚਿੰਤਾ ਰੂਪੀ ਸੰਨੀ ਨੇ ਪਕੜ ਲਿਆ ਹੈ ਮਨ ਰੂਪੀ ਲੋਹਾ। ਔਰ ਪੰਜ ਵਿਸ਼ਿਆਂ ਦੀ ਜਿਹੜੀ ਅੱਗ ਹੈ ਉਹ ਮੱਚ ਰਹੀ ਹੈ ਅੰਦਰ, ਪੰਚ ਅਗਨ ਤਿੱਤ ਲਾਗ ਰਹੀ। ਅਤੇ ਰਹਿੰਦੀ ਕਸਰ, ਕਹਿੰਦੇ ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਨਿੱਕੇ ਨਿੱਕੇ ਕੋਲੇ, ਨਿੱਕੀਆਂ ਨਿੱਕੀਆਂ ਜਿਹੜੀਆਂ ਗਲਤੀਆਂ, ਖੁਨਾਮੀਆਂ, ਉਹ ਕੋਲਿਆਂ ਵਾਂਗੂ ਮਗਦੀਆਂ ਅਤੇ ਇਹਨੂੰ ਹੋਰ ਸਾੜਦੀਆਂ ਨੇ। ਪਰ ਹੁਣ ਕਹਿੰਦੇ ਦੇ ਘਬਰਾਈ ਨਾ, ਪਤਾ ਲੱਗ ਗਿਆ ਨਾ ਵੀ ਆਹ ਕੁਝ ਹੋ ਰਿਹਾ ਅੰਦਰ। ਹੁਣ ਕਹਿੰਦੇ ਸੁਣ, ਅਖੀਰ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਪਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੀਵੈ,
ਤੋ ਨਾਨਕ ਤ੍ਰਿਸ਼ਟਸ ਦੇਹਾ। ਲੈ ਭਾਈ ਲੈਣ ਆ, ਲੈ ਭਾਈ ਹੇ ਇਸ ਧਰਤੀ ਦੇ ਉੱਤੇ ਮਾਨਸ ਜਨਮ ਧਾਰਨ ਕਰਕੇ ਗੁਰੂ ਨਾਨਕ ਦੇ ਦਰ 'ਤੇ ਭੁੱਲ ਭੁਲੇਖੇ ਜਾਂ ਕਿਸੇ ਵੀ ਕਾਰਨ ਆਏ ਹੋਏ ਕਾਂਖੀ ਦੇਖੀ ਕਿਤੇ ਡੋਲ ਨਾ ਜਾਈਂ। ਇੱਕ ਤੇਰੇ ਕੋਲ ਮੌਕਾ ਹੈ, ਕਿਹੜਾ ਔਰ ਕੀ ਹੋਵੇਗਾ? ਭਇਆ ਮਨੋਰ ਕੰਚਨ ਫਿਰ ਹੋਵੇ। ਕਹਿੰਦੇ ਜਿਹੜਾ ਲੋਹਾ ਮਨੋਰ ਬਣ ਚੁੱਕਿਆ ਸੀ ਨਾ, ਅਤੇ ਹੁਣ ਮੁੜ ਕੇ ਉਹ ਸੋਨਾ ਬਣ ਸਕਦਾ ਹੈ, ਪਰ ਇੱਕੋ ਇੱਕ ਇਸ ਦਾ ਮੈਥਡ ਹੈ, ਉਹ ਹੈ ਪਾਰਸ। ਜੇ ਲੋਹਾ ਪਾਰਸ ਨਾਲ ਟੱਚ ਹੋ ਜਾਵੇ, ਬਿਲਕੁਲ ਇਸੇ ਤਰ੍ਹਾਂ ਹੀ ਤੇਰਾ ਦੁਖੀ ਹੋਇਆ ਮਨ, ਘਾਬਰਿਆ ਹੋਇਆ ਮਨ ਤੇਰਾ ਜਿਹੜਾ ਡੋਲ ਡਾਵਾਂ ਡੋਲ ਹੋਇਆ, ਜੇ ਕਿਤੇ ਗੁਰੂ ਰੂਪੀ ਪਾਰਸ ਦੇ ਨਾਲ ਛੂਹ ਜਾਵੇ, ਕੀ ਹੋਊਗਾ? ਜਿਵੇਂ ਕਹਿੰਦੇ ਲੋਹਾ ਕੰਚਨ ਬਣ ਜਾਂਦਾ, ਐਸੇ ਤਰ੍ਹਾਂ ਹੀ ਤੇਰਾ ਇਹ ਸੜਿਆ ਬੁਝਿਆ ਹੋਇਆ ਡਿੱਗਦਾ ਡੋਲਦਾ ਹੋਇਆ ਮਨ, ਜਿਹੜਾ ਅਸਲ ਸਰੂਪ ਹੈ, ਜੋਤ ਸਰੂਪ ਹੈ, ਉਹ ਮੁੜ ਕੇ ਨਿਰੰਕਾਰ ਦਾ ਰੂਪ ਹੋ ਸਕਦਾ ਹੈ, ਜੇ ਗੁਰ ਮਿਲੇ ਤਿਨੇਹਾ। ਜੇਕਰ ਐਸਾ ਪੂਰਨ ਗੁਰੂ ਮਿਲ ਪਵੇ ਤਾਂ ਉਹ ਕੀ ਕਰਦਾ ਹੈ? ਗੁਰੂ ਨਾਲ ਮਿਲਣ ਦਾ ਫਿਰ ਅਗਲੇ ਜੁਗਤੀ ਵੀ ਦੱਸ ਦਿੱਤੀ ਮਹਾਰਾਜ ਨੇ। ਏਕ ਨਾਮ ਅੰਮ੍ਰਿਤ ਉਹ ਦੇਵ ਹੈ ਤੋ ਨਾਨਕ ਤ੍ਰਿਸ਼ਟਸ ਦੇਹਾ। ਗੁਰੂ ਨੇ ਕੀ ਕਰਨਾ ਹੈ? ਜੋ ਆਪਾਂ ਕਰ ਰਹੇ ਹਾਂ ਨਾ ਗੁਰੂ ਦੇ ਨਾਲ, ਤਾਂ ਹੀ ਕਿਸੇ ਦਾਨਸ਼ਮੰਦ ਨੂੰ ਕਹਿਣਾ ਪੈ ਗਿਆ ਆਪਣੀ ਲਿਖਤ ਦੇ ਵਿੱਚ ਅਤੇ ਆਪਣੇ ਭਾਸ਼ਣ ਦੇ ਵਿੱਚ, ਓਏ ਗੁਰੂ ਕੇ ਸਿੱਖ ਹੋ, ਮੈਨੂੰ ਲੱਗਦਾ ਹੈ ਜੇ ਅੱਜ ਨਾ ਸਾਕਸ਼ਾਤ ਰੂਪ 'ਚ ਕਬੀਰ ਅਤੇ ਨਾਨਕ ਜੀ ਆ ਜਾਣ, ਤੁਸੀਂ ਉਹਨਾਂ ਨੂੰ ਵੜਨ ਨਹੀਂ ਦੇਣਾ ਗੁਰਦੁਆਰਿਆਂ 'ਚ, ਕਿਉਂਕਿ ਆਪਾਂ ਨੂੰ ਗੁਰੂ ਨੂੰ ਮਿਲਣ ਦੀ, ਗੁਰੂ ਨੂੰ ਟੱਚ ਕਰਨ ਦੀ ਜਾਚ ਨਹੀਂ ਆਈ। ਅਤੇ ਮਹਾਰਾਜ ਕਹਿੰਦੇ ਨੇ ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਨਾਮ ਰੂਪੀ ਅੰਮ੍ਰਿਤ ਦੇਣਾ ਹੈ ਗੁਰੂ ਨੇ, ਅਤੇ ਤੂੰ ਨਾਮ ਰੂਪੀ ਅੰਮ੍ਰਿਤ ਦਾ ਘੁੱਟ ਭਰਨਾ ਹੈ। ਬਸ ਇੱਥੇ ਆ ਕੇ ਸਾਨੂੰ ਹੁਣ ਆਪਣਾ ਮੰਥਨ ਕਰਨ ਦੀ ਲੋੜ ਹੈ। ਜੇ ਕਿਤੇ ਆਪਾਂ ਕਿਸੇ ਘੁੰਮਣ ਘੇਰੀ ਦੇ ਵਿੱਚ ਉਲਝੇ ਹੋਏ ਹਾਂ ਕਿਸੇ ਵੀ ਤਰ੍ਹਾਂ ਦੀ, ਭਈ ਮਨ ਜਿਹੜਾ ਹੈ ਲੋਹੇ ਵਾਂਗ ਅਤੇ ਚਿੰਤਾ ਜਿਹੜੀ ਹੈ ਉਹ ਸੰਨੀ ਵਾਂਗ ਅੰਦਰ ਮੇਰੇ ਕੰਮ ਕਰ ਰਹੀਆਂ ਨੇ, ਭਈ ਬੜਾ ਤੰਗ ਹਾਂ। ਇਹ ਯੁੱਗ ਦੇ ਵਿੱਚ, AI ਦੇ ਯੁੱਗ 'ਚ ਇੰਨੀਆਂ ਫੈਸਿਲਿਟੀਆਂ ਹੋਣ ਦੇ ਬਾਵਜੂਦ ਫਿਰ ਮਨੁੱਖ ਖੁਦਕੁਸ਼ੀ ਕਰਨ ਨੂੰ ਜਾਂਦਾ, ਸੁਈਸਾਈਡ ਕਰਨ ਨੂੰ ਜਾਂਦਾ। ਇੱਕ ਐਸੀ ਅਣਹੋਣੀ ਵਾਪਰ ਰਹੀ ਹੈ ਮਨੁੱਖ ਦੇ ਨਾਲ, ਅਤਿਅੰਤ ਦੁਖੀ। ਔਰ ਆਮ ਨਹੀਂ, ਨੰਗੇ ਪੈਰਾਂ 'ਤੇ ਬੱਚੇ ਘੁੰਮਦੇ ਫਿਰਦੇ ਨੇ, ਕਾਗਜ਼ ਚੁੱਕਦੇ ਅਤੇ ਇੱਕ ਫੱਟਿਆਂ ਵਾਲੀ ਰੇਹੜੀ ਬਣਾ ਕੇ ਉਹਦੇ ਮੋਟਰਸਾਈਕਲ ਦਾ ਇੰਜਣ ਲਾ ਕੇ ਹੱਸਦੇ ਫਿਰਦੇ ਨੇ। ਉਹ ਨਹੀਂ ਕਰਦੇ, ਉਹ ਜਿਹਦੇ ਕੋਲ ਕੋਈ ਘਾਟ ਹੀ ਨਹੀਂ ਪਦਾਰਥਾਂ ਦੀ, ਪੂਰੀਆਂ ਦੇ ਭਾਰ ਬੰਨੇ ਪਏ ਹੋਣ ਅਤੇ ਸਨਮਾਨ ਦਾ ਸਿਖਰ ਹੋਵੇ, ਉਹਦੇ ਰੁਤਬੇ ਆਮ ਜੀ ਗੱਲ ਹੋਵੇ, ਉਹ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ। ਅੰਗਰੇਜ਼ੀ ਦਾ ਸ਼ਬਦ ਹੈ ਡਿਪਰੈਸ਼ਨ ਜਾਣਾ, ਜਦੋਂ ਆਪਣੀ ਬੋਲੀ 'ਚ ਕਹੂੰਗੇ ਤਾਂ ਸੰਨੀ ਚਿੰਤ। ਭਈ ਚਿੰਤਾ ਰੂਪੀ ਸੰਨੀ ਨੇ ਜਿਨ੍ਹਾਂ ਦੇ ਮਨੂਏ ਨੂੰ ਪਕੜਿਆ ਹੋਇਆ ਹੈ, ਉਹ ਫਿਰ ਐਸਾ ਕਦਮ ਉਠਾਉਂਦੇ ਨੇ। ਤਾਂ ਗੁਰੂ ਜੀ ਕਹਿੰਦੇ ਹਨ, ਘਬਰਾ ਨਾ, ਗੁਰੂ ਦੇ ਨਾਲ ਜੁੜ। ਕਿਹੜੇ ਗੁਰੂ ਨਾਲ? ਜਿਹੜਾ ਨਾਮ ਅੰਮ੍ਰਿਤ ਦੇਵੇ। ਨਾਮ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ ਦੇਹਾ। ਅਤੇ ਫਿਰ ਠਹਿਰਾ ਆ ਜਾਵੇਗਾ, ਕਿਹੜੀਆਂ ਚੀਜ਼ਾਂ ਆਉਣਗੀਆਂ ਫਿਰ, ਜਿਹੜੀਆਂ ਕਦੇ ਸੋਚੀਆਂ ਹੀ ਨਹੀਂ ਸੀ, ਵੀ ਆਹ ਕੀ ਆਦਮ, ਮੈਂ ਕਦੇ ਖਿਆਲ ਹੀ ਨਹੀਂ ਕੀਤਾ। ਬਾਣੀਆਂ ਪੜ੍ਹਦਾ ਰਿਹਾ ਗਿਣਤੀਆਂ ਦੇ ਵਿੱਚ, ਵੀ ਮੈਂ ਤਾਂ ਇੰਨੇ ਪਾਠ ਕਰ ਲਏ, ਕਦੀ ਉੱਥੇ ਸੁਰਤ ਨਹੀਂ ਰੁਕੀ ਵੀ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਆਨੰਦ ਕਾਰਜਾਂ ਵੇਲੇ ਗੁਰੂ ਕੇ ਕੀਰਤਨੀਆਂ ਨੇ ਗਾਇਆ ਸੀ, ਭਈ ਬੇਟਾ
ਧਿਆਨ ਰੱਖਣਾ। ਅੱਜ ਤਾਂ ਤੁਸੀਂ ਸਜੇ ਧਜੇ ਹੋਏ ਬਿਊਟੀ ਪਾਰਲਰ ਵਿੱਚੋਂ ਆਏ ਹੋ, ਸੋਹਣੇ ਲੱਗਦੇ ਹੋ, ਪਛਾਣ ਨਹੀਂ ਹੁੰਦੇ, ਮਾਂ ਪਿਓ ਵੀ ਪਛਾਣਦੇ ਨਹੀਂ, ਇੰਨੇ ਬੱਚੇ ਸ਼ਿੰਗਾਰੇ ਜਾਂਦੇ ਨੇ ਵੀ ਇਹ ਮੇਰਾ ਹੀ ਬੱਚਾ ਹੈ, ਬਹੁਤ ਸੋਹਣਾ ਲੱਗਦਾ ਸ਼ਿੰਗਾਰ। ਆ ਗੁਰੂ ਬਾਬੇ ਨਾਨਕ ਦਾ ਬਿਊਟੀ ਪਾਰਲਰ ਨਾ ਭੁੱਲ ਜਿਓ ਕਿਤੇ, ਜਿਹੜਾ ਗੁਰੂ ਬਾਬੇ ਨਾਨਕ ਨੇ ਦਿੱਤਾ ਸ਼ਿੰਗਾਰ, ਸੱਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵ। ਨਾਮ ਅੰਮ੍ਰਿਤ ਕਿਸ ਤਰ੍ਹਾਂ ਦੇਣਾ ਗੁਰੂ ਨੇ, ਇਹ ਗੁਣਾਂ ਦੇ ਰੂਪ ਵਿੱਚ ਇਹ ਤੇਰੇ ਕੋਲ ਪਏ ਨੇ, ਇਹਨਾਂ ਗੁਣਾਂ ਨੂੰ ਬੀਜ, ਇਹਨਾਂ ਗੁਣਾਂ ਨੂੰ ਉਜਾਗਰ ਕਰ, ਭਾਵ ਕਿ ਆਪਣਾ ਆਚਰਣ ਉੱਚਾ ਕਰ। ਸੱਤ ਦਾ ਮਤਲਬ ਹੈ ਉੱਚਾ ਆਚਰਣ, ਤੇਰਾ ਵਿਵਹਾਰ ਉੱਚਾ ਸੁੱਚਾ ਕਰਨ ਦੇ ਲਈ ਯਤਨ ਕਰਿਆ ਕਰ। ਡਿੱਗਣ ਦਾ ਤਾਂ ਕਿੱਥੇ, ਜਿੱਥੇ ਮਰਜ਼ੀ ਡਿੱਗ ਜਾ, ਸੌਖਾ ਹੀ ਡਿੱਗਣਾ ਤਾਂ ਹੀਣਤਾ ਬੁਰਾਈ ਦੇ ਵੱਲ ਨੂੰ। ਚੰਗਿਆਈਆਂ ਇੱਦਾਂ ਕਹਿ ਲਈਏ, ਇਹਦੇ 'ਚ ਬਹੁਤ ਕੁਛ ਆ ਜਾਂਦਾ ਮੋਟੇ ਤੌਰ 'ਤੇ, ਕਿਉਂਕਿ ਪੰਜ ਤੱਤਾਂ ਦਾ ਸਰੀਰ ਹੈ, ਪੰਜ ਧਾਤੂ ਇਹਦੇ 'ਚ ਮੌਜੂਦ ਨੇ, ਪੰਜ ਧਾਤੂਆਂ 'ਚ ਪੰਜ ਵਿਕਾਰ ਵੀ ਜੰਮਣੇ ਹੀ ਜੰਮਣੇ ਨੇ, ਕਿਉਂਕਿ ਬੜੀ ਹੀ ਜ਼ਰਖੇਜ਼ ਜ਼ਮੀਨ ਹੈ ਇਹ। ਇਹਦੇ ਵਿੱਚ ਆ ਚੀਜ਼ਾਂ ਪੰਜ ਬੀਜ ਲਾ, ਸੱਤ ਸੰਤੋਖ ਦਇਆ ਧਰਮ ਧੀਰਜ, ਔਰ ਫਿਰ ਇਸ ਨੂੰ ਪੱਤੇ ਫੁੱਲ ਪੱਤੀਆਂ ਕਿਹੋ ਜਿਹੀਆਂ ਲੱਗਣਗੀਆਂ, ਹਲੀਮੀ ਸ਼ਹੋਦਰਤਾ ਦੀਨੀ ਆਤ ਪਰ ਉਪਕਾਰ ਹਮਦਰਦੀ ਸੇਵਾ ਸਿਮਰਨ ਪਰ ਉਪਕਾਰੀ ਦ੍ਰਿਸ਼ਟੀ, ਇਹ ਜਿਹੜੀਆਂ ਚੰਗਿਆਈਆਂ ਤੇਰੇ ਅੰਦਰ ਉਪਜਣਗੀਆਂ, ਇਹਨਾਂ ਨੂੰ ਹੀ ਕਿਹਾ ਹੈ ਗੁਰੂ ਜੀ ਨੇ ਨਾਮ ਅੰਮ੍ਰਿਤ। ਬਾਣੀ ਦੇ ਵਿੱਚ ਵਿਆਖਿਆ ਕਰ ਦਿੱਤੀ ਗਈ ਹੈ ਬਹੁਤ ਥਾਵਾਂ 'ਤੇ ਨਾਮ ਦੀ, ਅੰਮ੍ਰਿਤ ਦੀ, ਤੋ ਇਹ ਤੋਂ ਸੌਖੇ ਹੋਰ ਕਿਤੇ ਨਹੀਂ ਮਿਲ ਸਕਦਾ ਆਪਾਂ ਨੂੰ। ਸੋ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੋਲ, ਇਸ ਤੜਫਦੀ ਹੋਈ ਰੂਹ ਨੂੰ ਲੈ ਗਿਆ ਕਰਤਾਰਪੁਰ, ਫਿਰ ਉੱਥੋਂ ਉੱਠਦਾ ਨਹੀਂ। ਆਖਣ ਲੱਗਾ ਮੈਂ ਇੱਕ ਵਾਰੀ ਕਹਿ ਆਵਾਂ ਸੰਗਤ ਨੂੰ ਕਿ ਭਾਈ ਤੁਸੀਂ ਜਾਓ, ਕਰਿਓ ਦਰਸ਼ਨ, ਤੁਸੀਂ ਤਿਆਰੀ ਕੀਤੀ ਹੋਈ ਹੈ, ਅਤੇ ਮੈਨੂੰ ਤਾਂ ਹੁਣ ਮਿਲ ਗਿਆ ਉਹ ਮੁਕਾਮ, ਮੈਂ ਨਹੀਂ ਹੁਣ ਜਾਣਾ। ਅਤੇ ਬਹੁਤੇ ਕਹਿਣ ਲੱਗੇ ਵੀ ਲੈਣਾ, ਜੇ ਤੂੰ ਨਹੀਂ ਜਾਣਾ ਫਿਰ ਅਸੀਂ ਵੀ ਕੀ ਕਰਨਾ, ਜਿੱਥੇ ਤੈਨੂੰ ਮਿਲ ਗਿਆ ਹੈ ਅੰਮ੍ਰਿਤ ਨਾਮ, ਸਾਨੂੰ ਵੀ ਉੱਥੇ ਲੈ ਚੱਲ। ਤਾਂ ਕਹਿੰਦਾ ਤੁਹਾਡੀ ਮਰਜ਼ੀ ਹੈ, ਇਹ ਤੁਹਾਡੀ ਮਰਜ਼ੀ ਹੈ, ਮੈਂ ਤੁਹਾਨੂੰ ਦਬਾਅ ਨਹੀਂ ਪਾਉਂਦਾ, ਪ੍ਰੈਸ ਨਹੀਂ ਕਰਦਾ, ਭਈ ਮੇਰੀ ਗੱਲ ਬਣ ਗਈ ਅਤੇ ਜੇ ਤੁਸੀਂ ਆਉਣਾ ਤਾਂ ਤੁਸੀਂ ਆ ਸਕਦੇ ਹੋ। ਸੋ ਆਏ ਹੋਣਗੇ, ਕਿਉਂਕਿ ਇਹ ਵੀ ਤਾਂ ਇੱਕ ਨਾਮ ਅੰਮ੍ਰਿਤ ਦੇ ਘੁੱਟ ਪੀਣ ਵਾਲਾ ਹੀ ਕਹਿ ਸਕਦਾ ਹੈ, ਨਹੀਂ ਤਾਂ ਅੱਜ ਕੱਲ੍ਹ ਕਿੰਨੀ ਵੱਡੀ ਸਿਆਸਤ ਹੋ ਰਹੀ ਹੈ ਵੀ ਧਰਮ ਤਬਦੀਲੀ ਨਾ ਹੀ ਵਰਤਿਆ ਜਾ ਰਿਹਾ ਹੈ। ਉਹ ਵਰਤਦੇ ਨੇ ਜਿਹਨਾਂ ਨੂੰ ਧਰਮ ਦਾ ਨੇੜੇ ਤੇੜੇ ਵੀ ਨਹੀਂ ਲੋਕ, ਉਹ ਲੋਕ ਇਹ ਸਿਆਸਤ ਕਰ ਰਹੇ ਹਨ ਭਈ ਧਰਮ ਤਬਦੀਲੀ ਇਹਨੂੰ ਮੁੱਦਾ ਬਣਾ ਰਹੇ ਨੇ। ਕੋਈ ਨਹੀਂ ਜਾਣਦਾ ਗੁਰੂ ਨਾਨਕ ਨੇ ਕਿਹਨੂੰ ਕਿਸ ਅਵਸਥਾ ਨੂੰ ਧਰਮ ਕਿਹਾ ਅਤੇ ਕਿਸ ਅਵਸਥਾ ਨੂੰ ਨਾਮ ਅੰਮ੍ਰਿਤ ਕਿਹਾ ਹੈ। ਸੋ ਆਓ ਭਾਈ, ਕੁਝ ਘੁੱਟਾਂ ਭਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੰਧਿਆ ਦੇ ਦੀਵਾਨ ਦੇ ਵਿੱਚ, ਅਤੇ ਕੱਲ੍ਹ ਦਾ ਵੀ ਦੀਵਾਨ ਹੋਊਗਾ, ਪਰਸਾਂ ਨੂੰ ਵਿਸ਼ੇਸ਼ ਦੀਵਾਨ ਹੋ ਜਾਊਗਾ। ਇਸ ਵਿੱਚ ਹਾਜ਼ਰੀਆਂ ਭਰਨ ਦਾ ਉੱਦਮ ਕਰਨਾ ਅਤੇ ਦਾਸ ਨੂੰ ਉਹ ਮਹਾਨ ਸ਼ਹੀਦਾਂ ਦੀ ਧਰਤੀ ਤੋਂ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵੈਸੇ ਤਾਂ ਮੈਂ ਤੁਹਾਡੇ ਕੋਲ ਚੌਥੀ ਵਾਰ ਆ ਰਿਹਾ ਹਾਂ, ਲੇਕਿਨ ਫਿਰ ਵੀ ਸਾਡੇ ਉਹ ਇਤਿਹਾਸ ਅਸਥਾਨ ਜਿਹੜੇ ਨੇ ਉਹ ਸਾਡੀਆਂ ਥੰਮੀਆਂ ਹਨ, ਸਾਡੇ ਮਾਰਗ ਦਰਸ਼ਨ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜ਼ਿਕਰ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਪੰਜਾਂ ਪਿਆਰਿਆਂ 'ਚੋਂ ਤਿੰਨੇ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਅਤੇ 40 ਸਿੰਘਾਂ ਦੇ ਸ਼ਹੀਦੀ ਅਸਥਾਨਾਂ 'ਤੇ, ਉੱਥੇ ਹੀ ਜਨਮ, ਉੱਥੇ ਹੀ ਪੜ੍ਹਿਆ, ਉੱਥੇ ਹੀ ਸੇਵਾਵਾਂ ਪ੍ਰਾਪਤ ਹੋਈਆਂ, ਅਤੇ ਉੱਥੋਂ ਭਾਈ ਗੁਰੂ ਨਾਨਕ ਦਾ ਸੁਨੇਹਾ ਲੈ ਕੇ ਆਪ ਜੀ ਦੇ ਹਜ਼ੂਰੀ ਆਪ ਜੀ ਦੀਆਂ ਸੰਗਤਾਂ ਦੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਸਾਹਿਬ ਦਾ ਕੋਟਾਨਕੋਟ ਧੰਨਵਾਦ ਵੀ ਕਰੀਏ ਅਤੇ ਆਨੰਦ ਸਾਹਿਬ ਦਾ ਜਾਪ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਅਗੈ ਅਰਦਾਸ।

ਸੰਧਿਆ ਵਿੱਚ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਕੇ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰੰਤ ਸੋਦਾ ਦੇ ਰਹਿਰਾਸ ਸਾਹਿਬ ਬਾਣੀ ਦੇ ਜਾਪ ਪੁਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਪਾਤਸ਼ਾਹ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀ ਸਾ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ

ಅಂತ ನಾವು

ਦਿਸੈ ਘੜੀਆ ਫੈਲਾ ਦਿੱਤੀ ਵਾਰੀ ਮਾਹ ਹੋਆ ਸੋ ਦੇਖੋ ਤਨੇਕ ਨਾਨਕ ਕਰਤੇ ਕੇ ਕੇਠੇ ਵਿਸਰਾਤ ਨਾਸੀ ਮਹੱਲਾ ਪਹਿਲਾ ਗਗਨ ਮੈਂ ਸਾਰ ਲਵ ਚੰਦੀਪ ਬਣੇ ਦਾਰ ਕਾ ਮੰਦੋ ਜੰਤ ਮੋਤੀ ਤੂਪ ਮਲ ਹਲ ਨੋ ਪਵਨ ਟਬਰੂ ਕਰੇ ਸਗਲ ਬਨ ਰਾਏ ਬੁਲੰਦ ਜੋਤੀ

योग युग जिको विषय

का लेटर पत्रक कर का

cop and

ಪ್ರಯೋಜನವನ್ನು

मन में हो गुरु,

నేను శాతకూరు మొగ్గు.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀ ਆ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਹੈ ਔਰ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਹੇ ਇਨਸਾਨ, ਹੇ ਪਰਮਾਤਮਾ ਦੇ ਪਿਆਰਿਆ, ਜਿਸ ਦਿਨ ਤੇਰੇ ਮਨ ਦੇ ਵਿੱਚੋਂ ਪਰਮਾਤਮਾ ਦਾ ਨਾਮ ਵਿਸਰ ਗਿਆ, ਉਸੇ ਦਿਨ ਤੋਂ ਤੇਰੇ ਜੀਵਨ ਦੇ ਵਿੱਚ ਦੁੱਖਾਂ ਨੇ ਆ ਕੇ ਦਸਤਕ ਦੇ ਦੇਣੀ ਹੈ। ਤੇਰਾ ਜੀਵਨ ਤੈਨੂੰ ਖੁਆਰ ਹੋਣਾ ਪਏਗਾ। ਕੱਲਾ ਇੱਥੇ ਖੁਆਰ ਨਹੀਂ, ਜਨਮ ਮਰਨ ਦੇ ਗੇੜ ਦੇ ਵਿੱਚ ਖੁਆਰ ਹੋਣਾ ਪਏਗਾ। ਕਈ ਸਵਾਲ ਕਰਦੇ ਹੁੰਦੇ ਨੇ ਜੀ, ਉਹ ਫਲਾਨਾ ਤਾਂ ਬਾਣੀ ਵੀ ਨਹੀਂ ਪੜ੍ਹਦਾ, ਸਿਮਰਨ ਵੀ ਨਹੀਂ ਕਰਦਾ, ਜੀਵਨ ਦੇ ਵਿੱਚ ਵੇਖਣ ਨੂੰ ਲੱਗਦਾ ਬੜਾ ਸੁਖੀ ਹੈ, ਮਾਇਆ ਬੜੀ ਹੈ, ਬੜੇ ਕੰਮ ਕਾਰ ਚੱਲ ਰਹੇ ਨੇ, ਪਰ ਬਾਣੀ ਨਹੀਂ ਪੜ੍ਹਦਾ, ਰੱਬ ਦੀ ਯਾਦ ਨਹੀਂ ਕਦੇ ਦੇਖਿਆ, ਨਹੀਂ ਕਦੇ ਬਾਣੀ ਪੜ੍ਹਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਦੂਰੋਂ ਦੇਖ ਕੇ ਅੰਦਾਜ਼ੇ ਨਾ ਲਗਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪ੍ਰਮੰਤਾ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਸੁਖੀ ਸਿਰਫ ਉਹੀ ਹੈ ਜਿਹੜੇ ਹਿਰਦੇ ਵਿੱਚ ਨਾਮ ਹੈ, ਸੁਖੀ ਸਿਰਫ ਉਹੀ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦਾ ਹੈ। ਨਹੀਂ ਤਾਂ ਦੁਨੀਆ
ਬਾਣੀ ਦੇ ਵਿੱਚ ਕਹਿ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕਿਸੇ ਨੂੰ ਚਿੰਤਾ ਰੋਗ ਲੱਗਿਆ ਹੋਇਆ ਹੈ, ਕੋਈ ਪਰਿਵਾਰ ਕਰਕੇ ਦੁਖੀ ਹੈ, ਕੋਈ ਕਾਰੋਬਾਰ ਕਰਕੇ ਦੁਖੀ ਹੈ। ਪਰ ਜਿਹੜਾ ਹਿਰਦਾ ਨਾਮ ਜਪਣ ਲੱਗ ਜਾਂਦਾ ਹੈ ਨਾ, ਉਹਦੀ ਉਹ ਅਵਸਥਾ ਬਣ ਜਾਂਦੀ ਹੈ, ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ। ਪਰ ਇਹਦੇ ਲਈ ਕਰਨਾ ਕੀ ਪਏਗਾ? ਇਹਦੇ ਲਈ ਕਰਨਾ ਪਏਗਾ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਇਸੇ ਬਾਣੀ ਦਾ, ਇਸੇ ਸ਼ਬਦ ਦਾ ਆਖਰੀ ਇਹ ਪੰਕਤੀ ਹੈ। ਪਾਤਸ਼ਾਹ ਕਹਿੰਦੇ ਨੇ, ਚਾਹੁੰਦਾ ਹੈ ਸੁਖੀ ਰਹਿਣਾ, ਚਾਹੁੰਦਾ ਹੈ ਖੁਆਰ ਨਾ ਹੋਵੇ, ਅਤੇ ਕੀ ਕਰ? ਨਾਨਕ ਲੀਨ ਭਇਓ ਗੋਬਿੰਦ ਸਿਉਂ। ਪਰ ਇਹ ਅਵਸਥਾ ਪ੍ਰਾਪਤ ਕਿਹਨਾਂ ਨੂੰ ਹੁੰਦੀ ਹੈ? ਜਿਹਦੀ ਗੁਰ ਕਿਰਪਾ ਜੇ ਨਰਕੋ ਕਿਨੀ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ। ਫਿਰ ਲੀਨ ਹੋਏ ਜਿੱਥੇ ਮਰਜ਼ੀ, ਜਿਹੋ ਜਿਹੇ ਮਰਜ਼ੀ ਹਾਲਾਤਾਂ ਵਿੱਚ ਬੈਠੇ ਹੋਣ, ਉਹ ਕਹਿੰਦੇ ਨੇ, ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਤਿਹਾਈ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਏ। ਅਤੇ ਜੇ ਨਾਮ ਜਪਦਾ ਫਿਰ ਇਹ ਅਵਸਥਾ ਹੈ, ਜੇ ਨਾਮ ਨਹੀਂ ਜਪਦਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹਰ ਬਿਸਰਤ ਸਦਾ ਖੁਆਰੀ। ਜਿਸ ਦਿਨ ਹਿਰਦੇ ਵਿੱਚੋਂ ਰੱਬ ਬਿਸਰ ਗਿਆ, ਫਿਰ ਖੁਆਰ ਹੋ ਜਾਵੇਗਾ। ਇਕੱਲਾ ਖੁਆਰ ਨਹੀਂ, ਫਿਰ ਵਿਕਾਰ ਵੀ ਕਹਿੰਦੇ ਨੇ, ਫਿਰ ਵਿਕਾਰ ਵੀ ਆਉਣਗੇ, ਫਿਰ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਉਹਨਾਂ ਨੂੰ ਫਿਰ ਵਿਕਾਰਾਂ ਵੱਲੋਂ ਧੋਖਾ ਨਹੀਂ ਹੋ ਸਕਦਾ। ਫਿਰ ਉਹਨੂੰ ਵਿਕਾਰ ਤੰਗ ਨਹੀਂ ਕਰਦੇ, ਫਿਰ ਉਹ ਜਿਹੜੇ ਤੇਰੀ ਓਟ ਦੇ ਨਾਲ ਜੀਂਦੇ ਨੇ, ਤੇਰੇ ਆਸਰੇ ਦੇ ਨਾਲ ਜੀਂਦੇ ਨੇ, ਭਾਵ ਜਿਹੜੇ ਤੇਰਿਆਂ ਚਰਨਾਂ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਦੀ ਸੁਰਤ ਜਿਹੜੇ ਤੇਰਿਆਂ ਚਰਨਾਂ ਵਿੱਚ ਲੀਨ ਰਹਿੰਦੇ ਨੇ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਅਰਜ਼ਾਰੀ ਦਾ ਅਰਥ ਹੈ ਉਮਰ, ਅਰਜ ਆਰਜਾ। ਪਾਤਸ਼ਾਹ ਕਹਿੰਦੇ ਨੇ, ਸੱਪ ਦੀ ਉਮਰ ਬੜੀ ਲੰਬੀ ਹੁੰਦੀ ਹੈ, ਬੜੀ ਉਮਰ ਲੰਬੀ ਹੁੰਦੀ ਹੈ ਉਹਦੀ। ਉਦਾਹਰਣ ਦੇ ਕੇ ਮਹਾਰਾਜ ਸਮਝਾ ਰਹੇ ਨੇ, ਭਾਵੇਂ ਕਹਿੰਦੇ ਉਮਰ ਜਿੰਨੀ ਮਰਜ਼ੀ ਲੰਬੀ ਹੈ, ਪਰ ਸਾਰਾ ਜੀਵਨ ਅੰਦਰ ਜ਼ਹਿਰ ਦੇ ਨਾਲ ਹੀ ਤੜਫਦਿਆਂ ਹੀ ਲੰਘ ਜਾਂਦੀ ਹੈ। ਹੇ ਇਨਸਾਨ, ਜੇਕਰ ਤੂੰ ਰੱਬ ਰੱਬ ਨਹੀਂ ਕਰੇਗਾ, ਪਰਮਾਤਮਾ ਦੀ ਬਾਣੀ ਦਾ ਸਿਮਰਨ ਨਹੀਂ ਕਰੇਗਾ, ਸਿਮਰਨ ਤੋਂ ਬਿਨਾਂ ਜਿਵੇਂ ਸੱਪ ਆਪਣੀ ਸਾਰੀ ਉਮਰ ਤੜਫਦਾ ਹੀ ਲੰਘ ਜਾਂਦਾ ਹੈ, ਇਵੇਂ ਤੈਵੀਂ ਆਪਣੀ ਸਾਰੀ ਉਮਰ, ਜ਼ਿੰਦਗੀ ਸਾਰੀ ਸੱਪ ਦੀ ਜ਼ਹਿਰ ਉਹਨੂੰ ਤੰਗ ਕਰਦੀ ਹੈ, ਤੈਨੂੰ ਵਿਕਾਰ ਤੰਗ ਕਰਨਗੇ, ਤੂੰ ਵੀ ਸੱਪ ਵਾਂਗੂ ਤੜਫੇਗਾ, ਭਾਵੇਂ ਉਮਰ ਜਿੰਨੀ ਮਰਜ਼ੀ ਲੰਬੀ ਹੋ। ਫਿਰ ਜਿੰਨੀ ਵੀ ਉਮਰ ਤੇਰੀ ਬੀਤੇਗੀ, ਉਹ ਦੁੱਖਾਂ ਦੇ ਵਿੱਚ ਹੀ ਤੜਫਦਿਆਂ ਤੜਫਦਿਆਂ ਹੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋਹਾਰੀ। ਦੂਸਰੀ ਉਦਾਹਰਣ ਮਹਾਰਾਜ ਕਹਿ ਰਹੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਭਾਵੇਂ ਪਰਮਾਤਮਾ ਨੇ ਤੈਨੂੰ ਰਾਜ ਬਖਸ਼ਿਸ਼ ਕਰ ਦਿੱਤਾ, ਤੇਰਾ ਹੁਕਮ ਚੱਲਣ ਲੱਗ ਗਿਆ, ਜੋ ਰਸਨਾ ਤੋਂ ਬੋਲ ਬੋਲ ਦਿੰਦਾ ਹੈ, ਦੁਨੀਆਂ ਦੇ ਲੋਕ ਸੱਤ ਕਹਿੰਦੇ ਨੇ, ਠੀਕ ਹੈ ਜੀ, ਇਸੇ ਤਰ੍ਹਾਂ ਹੋਏਗਾ, ਤੇਰਾ ਹੁਕਮ ਚੱਲਦਾ ਹੈ। ਪਰ ਜੇਕਰ ਰੱਬ ਰੱਬ ਨਹੀਂ ਕਰਦਾ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਅੰਤ ਚੱਲੇ ਗੋਹਾਰੀ, ਅਤੇ ਮਨੁੱਖਾ ਜਨਮ ਦੀ ਜਿਹੜੀ ਬਾਜੀ ਹੈ ਨਾ, ਉਹ ਹਾਰ ਕੇ ਚਲੇ ਜਾਏਗਾ। ਵੇਖਿਆ ਹੀ ਹੈ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ, ਸਿਕੰਦਰ ਵਰਗੇ ਜਿਨ੍ਹਾਂ ਦਾ ਹੁਕਮ ਚੱਲਦਾ ਸੀ, ਕਿਵੇਂ ਜ਼ਿੰਦਗੀ ਦੀ ਬਾਜੀ ਹਾਰ ਕੇ ਗਏ, ਸਾਰੀ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕਰਦੇ। ਅੱਜ ਵੀ ਤੁਸੀਂ ਵੇਖ ਰਹੇ ਹਾਂ, ਅੱਜ ਵੀ ਜਿਹੜੇ ਤਖਤਾਂ 'ਤੇ ਬੈਠੇ, ਜਿਹੜੇ ਤਾਂ ਬਾਣੀ ਪੜ੍ਹਦੇ ਰਹੇ ਤਖ਼ਤ 'ਤੇ ਬੈਠ ਕੇ ਵੀ, ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੇ, ਉਹਨਾਂ ਦਾ ਜਨਮ ਵੀ ਸਫਲ ਹੋ ਗਿਆ ਅਤੇ ਉਹਨਾਂ ਦਾ ਮਰਨ ਵੀ ਸਫਲ ਹੋ ਗਿਆ। ਅਤੇ ਜਿਹੜੇ ਬਾਣੇ ਨਹੀਂ ਪੜ੍ਹਦੇ, ਉਹਨਾਂ ਦਾ ਮਰਨ ਵੀ ਖਰਾਬ ਹੋ ਜਾਂਦਾ ਹੈ। ਗੁਣਦਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਪਰਮਾਤਮਾ ਦੇ ਗੁਣ ਕੌਣ ਗਾ ਸਕਦਾ ਹੈ, ਕੌਣ ਉਹਨੂੰ ਯਾਦ ਕਰ ਸਕਦਾ ਹੈ, ਕੌਣ ਉਹਦਿਆਂ ਚਰਨਾਂ ਵਿੱਚ ਲੀਨ ਹੋ ਸਕਦਾ ਹੈ, ਕਿਹਦੇ ਅੰਦਰ ਇਹ ਭਗਤੀ ਕਰਨ ਦੀ ਤੜਫ ਉੱਠਦੀ ਹੈ, ਭਾਵਨਾ ਬਣਦੀ ਹੈ। ਮਹਾਰਾਜ ਕਹਿੰਦੇ ਨੇ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਇਹ ਗੁਣਾਂ ਦਾ ਖਜ਼ਾਨਾ
ਅਤੇ ਉਸ ਪਰਮਾਤਮਾ ਦੇ ਗੁਣ ਉਹੀ ਗਾ ਸਕਦਾ ਹੈ ਜਾ ਕੋ ਕਿਰਪਾ ਧਾਰੀ ਜਿਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਵੇਖਿਆ ਇਹ ਕਿੰਨਾ ਜੀਵਨ ਵਿਅਰਥ ਲੰਘ ਗਿਆ। ਸੋਚ ਕੇ ਵੇਖੀਏ ਜਿਹੜਾ ਜੀਵਨ ਲੰਘ ਗਿਆ ਹੈ ਬਿਨਾਂ ਪਰਮਾਤਮਾ ਦੀ ਭਗਤੀ ਤੋਂ, ਬਿਨਾਂ ਰੱਬ ਦੇ ਸਿਮਰਨ ਤੋਂ, ਉਹ ਸਮਾਂ ਮੁੜ ਕੇ ਤਾਂ ਨਹੀਂ ਵਾਪਸ ਆਉਣਾ। ਅੱਜ ਮਾਲਕ ਨੇ ਰਹਿਮਤ ਕਰ ਦਿੱਤੀ, ਕਿਰਪਾ ਕਰ ਦਿੱਤੀ, ਅੰਮ੍ਰਿਤ ਵੇਲਾ ਬਖਸ਼ਿਸ਼ ਕਰ ਦਿੱਤਾ, ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ਿਸ਼ ਕਰ ਦਿੱਤੀ। ਔਰ ਆਪ ਜੀ ਹਰ ਰੋਜ਼ ਸੰਗਤਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵੀ ਜਪਦੇ ਹੋ, ਜਿਹੜੇ ਅੰਮ੍ਰਿਤ ਵੇਲੇ ਨਹੀਂ ਆ ਸਕਦੇ ਘਰਾਂ ਵਿੱਚ ਬੈਠ ਕੇ ਵੀ ਸੰਗਤਾਂ, ਕਈ ਹਿਰਦੇ ਐਸੇ ਹਨ ਉਹ ਔਨਲਾਈਨ ਮਾਧਿਅਮ ਰਾਹੀਂ ਘਰਾਂ ਵਿੱਚ ਬੈਠ ਕੇ ਵੀ ਸਿਮਰਨ ਦੇ ਵਿੱਚ ਜੁੜ ਰਹੇ ਨੇ ਅਤੇ ਦੱਸਦੇ ਨੇ ਕਿ ਜਿਸ ਦਿਨ ਦਾ ਸਿਮਰਨ ਸ਼ੁਰੂ ਕੀਤਾ ਹੋਇਆ ਬਾਬਾ ਜੀ ਕਰਨਾ, ਘਰ ਦਾ ਮਾਹੌਲ ਹੀ ਬਦਲ ਗਿਆ, ਜੀਵਨ ਹੀ ਬਦਲ ਗਿਆ। ਹੁਣ ਇੰਝ ਮਹਿਸੂਸ ਹੋਣ ਲੱਗ ਪੈਂਦਾ ਜਿਸ ਦਿਨ ਨਾ ਕਰ ਹੋਵੇ, ਕਿਤੇ ਨੈੱਟ ਬੰਦ ਹੋ ਜਾਵੇ ਤਾਂ ਸਾਰਾ ਦਿਨ ਤੜਫਦਿਆਂ ਤੜਫਦਿਆਂ ਲੰਘ ਜਾਂਦਾ ਵੀ ਅੱਜ ਕੁਛ ਰਹਿ ਗਿਆ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਜਿਸ ਦਿਨ ਤੇਰੇ ਮਨ ਦੇ ਵਿੱਚ ਇਹ ਤੜਫ ਪੈਦਾ ਹੋ ਗਈ ਨਾ, ਫਿਰ ਕੀ ਹੋਏਗਾ? ਸੋ ਸੁਖੀ ਆ, ਉਹ ਸੁਖੀ ਹੋ ਜਾਏਗਾ। ਧੰਨ ਨੇ ਉਸ ਜਨਮ, ਉਹਦਾ ਮਨੁੱਖਾ ਜਨਮ ਧੰਨ ਹੋ ਜਾਏਗਾ, ਉਹਦਾ ਇਸ ਸੰਸਾਰ ਦੇ ਵਿੱਚ ਆਇਆ ਧੰਨ ਹੋ ਜਾਏਗਾ। ਨਾਨਕ ਤਿਸ ਬਲਿਹਾਰੀ, ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਸ ਹਿਰਦੇ ਤੋਂ ਵਾਰ ਵਾਰ ਕੁਰਬਾਨ ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਸਾਡਾ ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਇਹ ਸੀ ਅੱਜ ਦੇ ਹੁਕਮਨਾਮੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਅਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੈ ਅੰਦਰ ਸਭ ਕੋ।

वेद पुराण संग्रह सुधा करी

ਸਿਮਰਨ ਸਾਧ ਕੇ ਸੰਗ ਸਭ ਨਿਦਾਨ ਨਾਮ ਖਗਮ ਪ੍ਰਭ ਕੇ ਸਿਮਰਨ ਰਿਧ ਸਿਧ ਨਾਮ ਸਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਤਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੇ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋ ਫਲ ਫਲਾ।

ਸੱਚੇ ਸਾਧ ਕੀਰਸਨਾ ਨਾਨਕ ਜਨ ਕਾ ਦਰਸ਼ਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾ ਜੇ ਪ੍ਰਭ ਕੋ ਸਿਮਰੇ ਸੇ ਸਰਬ ਪੇਰਾ ਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ

ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਧਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜਹ ਮੁਸ਼ਕਲ ਹੋਵੇ ਅਤ

ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਨ ਭ੍ਰਮ ਕਿਰਿਆ ਸਗਲ ਤਿਆਗ ਬਨ ਮਧੇ ਕਰਿਆ ਅਨਕ ਪ੍ਰਕਾਰ ਕੀਏ ਬਹੁਤ ਨਾ ਪੁੰਨ ਦਾਨ ਹਉਮੈ ਬਹੁਰਤ

ما كان

ਤੁਹਾਨੂੰ ਹੋਰ

asked to

ਬਿਰਧ ਪਿਆ ਉਪਰ ਸਾਖ ਸਹਿਜ ਮੁਖ ਅਪਿਆਉ ਬੈਠ ਪਉ ਦੈਨ ਇਹੋ ਨਿਰਗੁਣ ਗੁਣ ਕਛੁ ਨ ਬੂਝੈ ਬਖਸ਼ ਲਿਹੁ ਤਉ ਨਾਨਕ ਸੀਝੈ ਦੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਧਾਤ ਮੀਤ ਬਲਤਾ ਸੰਘ ਸਹਿ ਦੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੈ ਸਭ ਰਸਾ।